0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤਨਾ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਪੂਰੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤਸੰਗ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸ੍ਰੀਮਤ ਤੋਹਰਾਂ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ ਹੈ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ ਅਤੇ ਨਾਲ ਸ਼ਾਮਲ ਹੋਵੋਗੇ। ਇੱਕ ਤਾਂ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਅੰਤ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਪਾਠ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ, ਅਤੇ ਫਿਰ ਕੀ ਹੋਏਗਾ? ਸਮਝੋ, ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰ ਲਈ, ਜੀਵਨ ਤਿਆਰ ਹੁੰਦੇ ਆ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆ ਫਿਰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰਨਾਕਸ਼ ਦੁਸ਼ਟ ਹਰ ਮਾਰਿਆ,

ਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ

सोई सोई सदा सच साहिब साचा साची नाई है पी होसी जाए न जासी।

ਆਇਆ ਪੁਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋ ਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਤਿਰਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆ ਵਹਿ ਹਰ ਧਿਆ ਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ

ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਤੇਰੀ ਅਨਿਕ ਰਹਿ, ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ,

ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਮੇਲ ਜਿਸਨੋ ਤੂੰ ਜਾਣਾਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਹੀ

ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਤੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਚੁਨ ਚੁਨ ਸਤਰ ਹਮਾਰੀ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਯੂ ਦੇਵ ਦੈਤ ਜਛਨ ਉਪਜਾਯੂ ਆਦੰਤਿਕ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਬਦਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰੈ ਆਪਣੀ ਬੂਝ ਉਚਾਰੈ

ਰਾਜਾ ਕੋ ਭੀਵ ਨ ਪਾਵਤ ਬੇਦਾ, ਤਾਕਉ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਏ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਉ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਉ ਸ਼ੰਕਰ ਕੈਠਾ, ਸਿਧਰੀ ਸ੍ਰੇਸ਼ਟ ਦਿਖਾਏ ਅਚੰਭ ਭਵ, ਆਦ ਜੁਗਾਦ ਸਰੂਪ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ, ਗੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੂੰ ਸੰਕਟ ਸਵਟਾਰੇ, ਜੋ ਕਲ ਕੋ ਇੱਕ ਬਾਰ ਤਿਐ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੂ, ਤਾਕੇ ਤਾਪ ਤਨਕ ਮਹਿ ਹਰਿਹੂ, ਰਿਤ ਸਿੱਧ ਕਰਮੂ ਸਭ ਹੋਈ, ਦੁਸ਼ਟ ਛਾਹ ਛਵ ਸਕੈ ਨ ਕੋਈ।

ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।

ਔਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ

ਆਰੂ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੂਆ ਤਿਤ ਘਰ ਅਨਹਦ ਵਾਜੇ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀ ਉੱਥੈ ਤੇਰੀ ਰੱਖ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਅਧਿਪਾਚੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਹ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕੇ ਆਏ ਸਭ ਦੁੱਖ ਜਾ ਤੇਗ ਬਹਾਦਰ ਸਿਮਰ ਹੈ ਕਰਨਾ ਉਹਨੇ ਦਿਆਵਾ ਚਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿੱਤਰ ਆਤਮਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅੰਤਰ ਕੀ ਗੱਲ ਸੱਚੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਚੱਪੀਆਂ ਤੱਪੀਆਂ ਜਿਹਨਾਂ ਨਾਮ ਚੱਪਿਆ ਵਣ ਚੱਕਿਆ ਤੇ ਚਲਾਈ ਤੇ ਵਾਹਿਗੁਰੂ ਦੇਹ ਕਿੰਨੜ ਕੀਤਾ ਜਿੰਨਾ ਪਿਆਰ ਇੱਥੇ ਪਿਆਰਿਆਂ ਦੀ ਕਵਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤਾ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜ੍ਹੇ ਯਾਰ ਨੇ ਚਲਾਏ ਗਏ ਗੁਰਦੁਆਰੇ ਸਿਆਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸਤਸੰਗ ਜਵਾਇਆ ਤੇ ਨਾ ਹੀ ਕਮਾਈ ਦਾ ਚਾਂਦਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰ ਦੁਆਰਾ ਦਾ ਚਾਂਦਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਜਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਨੇ ਚਰਿਆ ਦੇਖ ਦੇਖ ਕੇ ਫਤਿਹ ਬਿਲਕੀ ਪਹਿ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਮੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਉਂਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਾਹਿਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਿੰਦਾ ਹੈ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਦਿਓ ਦੋਏ ਘਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪਦੇ ਚਰਨ ਕਾਲਾ ਦਰਦਾਸ ਜੀ ਤਾਰ ਜੀ ਆਪਦੇ ਚਰਨ ਬਖਸ਼ਿਸ਼ ਹੋਈ ਆਪਣੀ ਕਿਰਪਾ ਕੀਤੀ ਹੈ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧ ਦਰ ਰਹਿ ਰਾਸ ਸਾਹਿਬ ਪਾਠ ਕੀਤੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੈ ਬਾਣੀ ਸੋਧ ਕੇ ਸੱਚ ਕੇ ਅਨੁਸਾਰ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੋਹ ਦੇ ਪਿੱਤਰ ਬਾਣੀ ਚਾਨੀ ਬਾਰ ਬੁੱਧੀ ਬਖਸ਼ ਕਰੋ ਮੈਨੂੰ ਅੱਜ ਖੁਸ਼ੀ ਹੈ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਦੀ ਦੇ ਗੱਲ ਤਿਆਰ ਕਰੇ ਹਾਲ ਦਿੱਤਾ ਆਪ ਵੀ ਭੋਗ ਲਾਓ ਸ਼ੀਤ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੀਪ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਣਾ ਕਿਰਪਾ ਕਰੋ ਆਜ ਬਖਸ਼ਿਆਂ ਦਾਤਾਂ ਨੇ ਲੰਗਰਾਂ ਦੀ ਟੁੱਟ ਸੇਵਾ ਜਾਂ ਪ੍ਰਵਾਨਿਤ ਕਰ ਲਈ ਦਿੱਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਆਂ ਬਖਸ਼ੋ ਅਤੇ ਸਦਾ ਆਈ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਜੀ ਭਾਣ ਬਖਸ਼ੀ ਬਾਤ ਕਰੋ ਕਿਰਪਾ ਕਰੋ ਗਰੀਬ ਨਿਵਾਜ ਜੀ ਦਿੱਤਾਰ ਜੀ ਗਰੀਬ ਨਿਵਾਜ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸੁਭਾਗ ਪਿਆ ਅੱਜ ਬਖਸ਼ੀ ਕਰਕੇ ਸਤ ਸ੍ਰੀ ਅਕਾਲ ਬਖਸ਼ੋ ਚੰਨਾਂ ਨੇ ਜੁੜੋ ਗੁਰਬਾਣੀ ਦਾ ਪਿਆਰ ਰੱਖ ਦਿੱਤਾ ਹਰ ਮੈਦਾਨ ਜਵਾਨ ਫਰਜ ਬਖਸ਼ਾ ਦੇ ਬਾਤ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਰਾਜਾਂ ਦੇ ਬੈਠੀਆਂ ਲਾਈਵ ਕਰਤਾ ਕੀਤੇ ਸਹਿਮਤ ਆ ਰਹੀਆਂ ਸਾਰੇ ਸਿੱਧੇ ਹਾਜ਼ਰੀ ਪਹੁੰਚ ਰੋ ਘੜੀਆਂ ਲੈ ਕੇ ਲਾਓ ਰਾਜ ਸਕਦਾ ਦਾ ਆਪ ਚੰਨਾਂ ਨੇ ਤਿੰਨ ਫੁੱਲ ਭੇਟਾ ਪ੍ਰਵਾਨ ਕਰੋ ਸ਼ੁਭਕਾਮਨਾ ਪੂਰ ਕਰਤਾ ਸਭ ਸੰਗਤਾਂ ਦੀਆਂ ਸਮਰਾਂ ਡੱਬੂਰੀਆਂ ਕਰੋ ਜੀ ਦਿੱਤਾਰ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤਿੰਨ ਫੁੱਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਦਿੱਤਾਰ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਭੁੱਲ ਚੁੱਕਾ ਵਾਹੀ ਬਖਸ਼ੋ ਪਵਿੱਤਰ ਹੁਕਮਨਾਮੀ ਬਖਸ਼ ਕਰ ਬਣ ਅੱਜ ਦੇ ਸ਼ਾਮ ਵਾਲੀ ਕਥਾ ਕੀਰਤ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦ ਮਿਲਦਾਰ ਸ਼ੁੱਧ ਦੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰੋ ਕਈ ਪਿਆਰੇ ਮੇਰੇ ਜਿਵੇਂ ਰਾਤਾ ਨਾਮ ਜਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਗੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਈ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਤੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

0: 수련 사치아가르
1: 와해구지 가살자 와해구지 기리 파데

0: کا خالصہ واہگرو جی کی فتح۔ سوہی محلہ پہلا کافی کر دسواں اک اوہنکار ستگر پرساد۔ مانس جنم دلمب گرمکھ پایا من تن ہوئے چلمب جے ستگر پایا۔ واہگرو جی کا خالصہ
1: واہگرو جی کی فتح اور ستکار جو ساتھ سنگ جی مارے کیرپا کیتی ہے سنگ تے بڑی شردا پاؤنا سہت اور نکی گوتی بیٹھ کے پتر گربانی سکھن صاحب دے سکون پاس سنوں کیتے نے ایسے سندھیا سمجھان کے سودا راہ سر دے پاس سنوں کیتے ہیں ارداس چال دے پریاں نے مارے بخشے پتر کو نام سنوں کیتے ہیں سو ساتھ سنگ دے پاس میں گرو صاحب نے آپ گرو خاتون بخشش کیتا ہے اور ساتھ سنگ دے سنگتن پتہ ہے کہ شامل کی رم ہونے نے تو ساتھ پہلا کیتن کرنے کے پائی ہر پیس سنگ جی ٹھیک ساتھ بجے تک پائی صاحب آتی کیتن نام سنوں دارا سر سنگتن مارے چرنا ج ਕਰਨਗੇ ਤੋ 7:45 ਤੱਕ ਕਥਾ ਹੋਵੇਗੀ, 7:30 ਤੱਕ, 7:45 ਤੋਂ 8:30 ਤੱਕ ਭਾਈ ਓਮਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਆਪਦੇ ਪਿਤਰਪੁਰਾਂ ਦੇ ਕੀਰਤਨ ਸਾਹਿਬ ਨੂੰ ਕਰਾਉਣਗੇ। ਸੋ ਸਾਰੇ ਸੈਕਟਰ ਮੇਨ ਜਸਰਾਜ ਸਿੰਘ ਜੀ ਠੀਕ 8:30 ਤੱਕ ਵਾਹਿਗੁਰੂ ਜੀ ਵਧਾਰਾ ਮਹਾਨ ਦੇ ਸਿਆਮਾਂ ਦੇ ਸਾਰੇ ਇਕੱਠੇ ਸਾਹਿਬ ਸਿਆਣ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਬਾਕੀ ਸਾਧ ਸਿੰਘ ਜੀ ਆਪ ਨੂੰ ਹਮੇਸ਼ਾ ਬੇਨਤੀ ਕਰਦੇ ਹਾਂ ਜੋ ਗੁਰੂ ਘਰ ਨਾਲ ਸਰਸੋਥਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਬੇਅੰਤ ਖਰਚਾ ਹੋ ਰਿਹਾ। ਸਾਧ ਸਿੰਘ ਸੰਗਤਾਂ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਨੇ ਬੇਅੰਤ ਆਪਣੀ ਮਾਇਆ ਸਫਲ ਕਰਦੇ ਹਾਂ, ਬੇਅੰਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ। ਸਾਧ ਸਿੰਘ ਜੋੜ ਪਾ ਗਈ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨਹੀਂ ਕੀ, ਸਾਰੇ ਬੇਨਤੀ ਹੈ ਜ਼ਰੂਰ ਆਪਣੀ ਤਸਾਂ ਸਫਲ ਕਰਦੇ ਹੋਏ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀ ਮਾਇਆ ਸਫਲ ਕਰਨ ਦੀ ਕਿਰਪਾ ਅਦਾ ਕਰੋ। ਸਾਧ ਸਿੰਘ ਜੀ ਅਸੀਂ ਸਾਰਿਆਂ ਨੇ ਮਿਲ ਕੇ ਗੁਰੂ ਮਹਾਰਾਜ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਹਾਂ। ਇਹ ਜੋ ਕਾਰਜ ਹੈ ਸਾਨੂੰ ਅਸੀਂ ਸਾਰਿਆਂ ਨੇ ਬੜੇ ਪਿਆਰ ਨਾਲ ਸਲੂਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਾਧ ਸਿੰਘ ਜੀ ਆਪਣੇ ਤੈਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਪਾਠ ਹੋ ਰਹੇ ਨੇ। ਸੋ ਆਪ ਸੰਗਤਾਂ ਘਰਾਂ 'ਚ ਵੀ ਸੰਗਤਾਂ ਲੜੀਵਾਰ ਪਾਠ ਘਰ ਕਰ ਰਹੀਆਂ ਨੇ। ਸਾਰਿਆਂ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਜ਼ਰੂਰ ਫੋਨ ਕਰੋ ਅਤੇ ਆਪਣਾ ਨੰਬਰ ਦਿਓ ਤਾਂ ਕਿ ਸਮੇਂ ਸਮੇਂ 'ਤੇ ਜੋ ਪ੍ਰੋਗਰਾਮ ਹੋਵੇ ਤੁਹਾਨੂੰ ਉਹ ਟੈਲੀਫੋਨ ਕਰਕੇ ਸੂਚ ਕਰ ਸਕਿਆ ਕਰਨਗੇ। ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿਆਰ ਨੇ, ਉਹ ਕੀਰਤਨ ਕਰਨਗੇ। ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰ ਮਹਾਰਾਜ ਕਿਰਪਾ ਕਰਨ ਦੱਸ ਰਿਹਾ ਪਾਸੋਂ ਹਾਜ਼ਰੀ ਭਰਦੇ ਆ, ਬਾਣੀ ਪੜ੍ਹਦੇ ਆ। ਇੱਕ ਨੇ ਬੇਅੰਤ ਭੁੱਲਾਂ ਹੋਈ ਜਾਂਦੀਆਂ ਹਨ। ਸਤਿਗੁਰ ਜੀ ਅੱਗੇ ਤੋਂ ਸੋਝੀ ਬਖਸ਼ ਕਰਨ, ਸਹੀ ਸੰਗਤ ਦਾ ਧੰਨਵਾਦ। ਆਓ ਜੀ ਹੁਣ ਸਮਾਂ ਹੈ ਕਥਾ ਦਾ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਤਿੰਨਾਂ ਪਾਸੋਂ ਸਰਵਣ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ। ਗੁਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम वाहे गुरु साहिब जी सतनाम वाहे गुरु साहिब जी।

ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ

एहो धन करते का खेल है, कदे आवे कदे जाए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਕਿਰਪਾਲ ਸਤਿਗੁਰੂ ਤਿਨ੍ਹਾਂ ਦੀ ਪਾਵਨ ਪਵਿੱਤਰ ਬਾਰਗਾਹ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਆਪ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਉਹਨਾਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਹੋਈ ਮਲਾਰ ਕੀ ਵਾਰ ਉਸ ਵਾਰ ਦੀ ਦਸਵੀਂ ਪੌੜੀ ਨਾਲ ਜੋ ਤੀਸਰੇ ਗੁਰਦੇਵ ਜੀ ਦੇ ਦੋ ਸਲੋਕ ਦਰਜ ਹਨ ਉਹਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਪਾਵਨ ਸਲੋਕਾਂ ਦੀ ਹੀ ਆਪਾਂ ਅੱਜ ਵਿਚਾਰ ਕਰਾਂਗੇ। ਪਿਛਲੇ ਕਈ ਦਿਨਾਂ ਤੋਂ ਇਹੀ ਲੰਮਾ ਪ੍ਰਕਰਨ ਚੱਲ ਰਿਹਾ ਹੈ ਕਿਉਂਕਿ ਮਲਾਰ ਰਾਗ ਪਹਿਲੀ ਗੱਲ ਵਰਖਾ ਦਾ ਰਾਗ ਹੈ, ਵਰਖਾ ਰੁੱਤ ਦਾ ਰਾਗ ਹੈ। ਦੂਸਰਾ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਵਰਖਾ ਦੀ ਲੋੜ ਹੈ, ਵਰਖਾ ਦੀ ਪਿਆਸ ਹੈ, ਜਿਨ੍ਹਾਂ ਦਾ ਜੀਵਨ ਵਰਖਾ ਤੇ ਨਿਰਭਰ ਹੁੰਦਾ ਹੈ, ਉਹਨਾਂ ਚੀਜ਼ਾਂ ਦਾ, ਉਹਨਾਂ ਪੰਛੀਆਂ ਦਾ, ਉਹਨਾਂ ਬਿਰਖਾਂ ਦਾ, ਉਸ ਵਨਸਪਤੀ ਦਾ ਜ਼ਿਕਰ ਕੀਤਾ ਹੈ। ਤਕਰੀਬਨ ਇਹੋ ਪ੍ਰਕਰਨ ਚੱਲ ਰਿਹਾ ਹੈ। ਅੱਜ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਲੋਕਾਂ ਵਿੱਚ ਤੀਸਰੇ ਗੁਰਦੇਵ ਜੀ ਦੇ ਹੀ ਸਲੋਕ ਆ ਰਹੇ ਹਨ। ਕਿਰਪਾ ਕੀਤੀ ਹੈ ਕਿ ਉਹ ਨਾਮ ਰੂਪੀ ਜਲ ਵਾਹਿਗੁਰੂ ਦੀ ਬਖਸ਼ਿਸ਼ ਦਾ ਜਿਹੜਾ ਮੀਂਹ ਹੈ ਉਹ ਸਦਾ ਵਰਸ ਰਿਹਾ ਹੈ, ਸਦਾ ਪੈ ਰਿਹਾ ਹੈ। ਪਰ ਜਿਹੜੇ ਲੋਕ, ਜਿਹੜੇ ਪ੍ਰਾਣੀ ਉਹਨਾਂ ਰੁੱਖਾਂ ਵਰਗੇ ਨੇ, ਉਹਨਾਂ ਬੂਟਿਆਂ ਵਰਗੇ ਨੇ ਜਿਹੜੇ ਕਿਸੇ ਨਿਵਾਣ ਥਾਂ ਤੇ, ਪੱਧਰੇ ਥਾਂ ਤੇ, ਨੀਵੇਂ ਥਾਂ ਤੇ ਬੈਠੇ ਨੇ, ਉਹਨਾਂ ਦੀਆਂ ਜੜ੍ਹਾਂ ਵਿੱਚ, ਉਹਨਾਂ ਦੇ ਵਿੱਚ ਉਹ ਜਲ, ਉਹ ਪਾਣੀ, ਉਹ ਵਰਖਾ ਦਾ ਜਿਹੜਾ ਪਾਣੀ ਹੈ ਟਿਕ ਜਾਂਦਾ ਤੇ ਉਹ ਪ੍ਰਫੁੱਲਿਤ ਹੁੰਦੇ ਨੇ। ਜਿਨ੍ਹਾਂ ਨੇ ਆਪਣੇ ਆਪ ਨੂੰ ਉਹਨਾਂ ਥਾਵਾਂ ਤੇ ਉਗਾਇਆ ਹੈ ਕਿ ਜਿੱਥੇ ਪਾਣੀ ਦੀ ਬੂੰਦ ਪੈਂਦੀ ਤੇ ਹੈ ਪਰ ਟਿਕਦੀ ਨਹੀਂ, ਬਿਰਾਜਦੀ ਨਹੀਂ, ਉਹ ਰੁੱਖ ਸੜ ਜਾਂਦੇ ਨੇ, ਉਹ ਰੁੱਖ ਜਿਹੜੇ ਨੇ ਕੁਮਲਾ ਜਾਂਦੇ ਨੇ। ਦੂਸਰਾ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਪਰਮੇਸ਼ਵਰ ਦੇ ਪਿਆਰੇ ਉਹਨਾਂ ਦੇ ਪਾਸ ਸ਼ੁਭ ਗੁਣਾ ਰੂਪੀ ਫਿਰ ਖੇਤੀ ਹੈ, ਅਨਾਜ ਹੈ, ਜਿਸ ਨੂੰ ਵਾਹਿਗੁਰੂ ਦੀ ਬਰਖਾ ਦੀ ਰੁੱਤੇ ਪਾਲਦੇ ਨੇ, ਫਿਰ ਉਹਨੂੰ ਸੰਭਾਲਦੇ ਨੇ। ਉਹਦੇ ਨਾਲ ਫਿਰ ਜਿਹੜਾ ਉਹਨਾਂ ਨੂੰ ਧਨ ਪ੍ਰਾਪਤ ਹੁੰਦਾ ਹੈ ਉਸ ਧਨ ਦੇ ਨਾਲ ਉਹ ਫਿਰ ਜਗਤ ਦਾ ਭਲਾ ਕਰਦੇ ਨੇ। ਇਹ ਸਲੋਕਾਂ ਦਾ ਭਾਵ ਹੈ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਨੂੰ ਵਾਚਣ ਦਾ ਯਤਨ ਕਰਾਂਗੇ। ਇਹਨਾਂ ਦੇ ਅੱਖਰੀ ਅਰਥ, ਇਹਨਾਂ ਦੇ ਭਾਵ ਅਰਥ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਤੀਸਰੇ ਗੁਰੂਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਹਿਲਾ ਸਲੂਕ ਹੈ ਜੋ ਦਸਵੀਂ ਪੌੜੀ ਨਾਲ ਦਰਜ ਕੀਤਾ ਗਿਆ ਹੈ। ਇਹੋ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ ਕਿ ਇਹ ਮਿਹਰਾਂ ਦਾ ਮੀਂਹ ਜਿਹੜਾ ਨਾ, ਵਾਹਿਗੁਰੂ ਦੀ ਕਿਰਪਾ ਦਾ ਮੀਂਹ ਹੈ ਜਿਹੜਾ, ਉਸ ਵਰਖਾ ਤੋਂ ਜਿਹੜਾ ਜਲ ਡਿੱਗਦਾ ਹੈ, ਨਾਮ ਦੀ ਵਰਖਾ, ਕਿਰਪਾ ਦੀ ਵਰਖਾ, ਰਹਿਮਤ ਦੀ ਵਰਖਾ ਕਹਿ ਲਈਏ ਜਿਹੜੀ ਹੋ ਰਹੀ ਹੈ ਨਾ, ਸਭ ਤੈ ਵਰਸਦਾ। ਸਭ ਤੈ ਦਾ ਅਰਥ ਹੈ ਹਰ ਥਾਂ ਤੇ। ਬਾਰਿਸ਼ ਜਦੋਂ ਕਿਸੇ ਖਿੱਤੇ ਵਿੱਚ ਕਿਸੇ ਥਾਂ ਤੇ ਹੁੰਦੀ ਹੈ, ਉਹ ਇੱਕ ਰਸ ਲਗਾਤਾਰ ਉਸ ਥਾਂ ਤੇ ਡਿੱਗਦੀ ਹੈ, ਪੈਂਦੀ ਹੈ। ਪਰ ਉਸ ਥਾਂ ਦੀ ਪਾਤਰਤਾ ਕਿੰਨੀ ਕੁ ਹੁੰਦੀ ਹੈ ਉਸ ਬੂੰਦਾਂ ਨੂੰ ਜਜ਼ਬ ਕਰਨ ਦੀ, ਬੂੰਦਾਂ ਨੂੰ ਰੱਖਣ ਦੀ। ਉਹੀ ਪਾਣੀ ਦੀ ਬੂੰਦ, ਮੰਨ ਲਓ ਬਾਰਿਸ਼ ਪੈ ਰਿਹਾ ਹੈ, ਉਹੀ ਪਾਣੀ ਦੀ ਬੂੰਦ ਕਿਸੇ ਉਪਜਾਊ ਧਰਤੀ ਤੇ ਡਿੱਗਦੀ ਹੈ, ਉਪਜਾਊ ਜ਼ਮੀਨ ਤੇ ਡਿੱਗਦੀ ਹੈ ਤੇ ਬੀਜ ਉੱਗ ਜਾਂਦਾ ਹੈ, ਫਸਲ ਉੱਗ ਜਾਂਦੀ ਹੈ। ਉਹੀ ਪਾਣੀ ਦੀ ਬੂੰਦ ਕਿਸੇ ਤਪਦੇ ਹੋਏ ਥਾਂ ਤੇ ਡਿੱਗ ਜਾਏ, ਕਿਸੇ ਅਗਨ ਵਿੱਚ ਡਿੱਗ ਜਾਏ ਤੇ ਉਹ ਦਗਦ ਹੋ ਜਾਂਦੀ ਹੈ, ਸੜ ਜਾਂਦੀ ਹੈ। ਉਹੀ ਬੂੰਦ ਕਿਸੇ ਨਦੀ ਵਿੱਚ ਡਿੱਗੇ, ਨਦੀ ਦਾ ਰੂਪ ਹੋ ਜਾਂਦੀ ਹੈ, ਨਾਲੇ 'ਚ ਡਿੱਗੇ, ਨਾਲੇ ਦਾ ਰੂਪ ਹੋ ਜਾਂਦੀ ਹੈ, ਸਮੁੰਦਰ ਵਿੱਚ ਡਿੱਗੇ, ਦਰਿਆ ਵਿੱਚ ਡਿੱਗੇ, ਉਹਦਾ ਰੂਪ ਹੋ ਜਾਂਦੀ ਹੈ। ਭਾਵ ਇਹ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼, ਵਾਹਿਗੁਰੂ ਦੀ ਕਿਰਪਾ ਹਰ ਇੱਕ ਪ੍ਰਾਣੀ ਮਾਤਰ ਦੇ ਉੱਤੇ ਪੈ ਰਹੀ ਹੈ। ਅਸੀਂ ਸਮਝੋ ਧਰਤੀ ਹਾਂ, ਸਾਡਾ ਸਰੀਰ ਜੋ ਸਾਡਾ ਇਹ ਆਕਾਰ ਹੈ, ਵਾਹਿਗੁਰੂ ਦੀ ਕਿਰਪਾ ਨੂੰ ਮੀਂਹ ਆਖਿਆ ਗੁਰੂ ਅਮਰਦਾਸ ਜੀ ਨੇ, ਤੇ ਮੀਂਹ ਧਰਤੀ ਤੇ ਪੈਂਦਾ। ਸਾਨੂੰ ਆਪਣੇ ਆਪ ਨੂੰ ਧਰਤੀ ਮੰਨਣਾ ਪਏਗਾ, ਤੇ ਧਰਤੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਕਲਰਾਠੀ ਧਰਤੀ ਹੈ, ਰੇਤਲੀ ਧਰਤੀ ਹੈ, ਜਿਹੜੀ ਉਪਜਾਊ ਧਰਤੀ ਹੈ, ਪਹਾੜੀ ਧਰਤੀ ਹੈ, ਕਈ ਤਰ੍ਹਾਂ ਦੀ ਧਰਤੀਆਂ ਨੇ। ਇੱਕ ਤਰ੍ਹਾਂ ਦੀ ਮਿੱਟੀ, ਇੱਕ ਤਰ੍ਹਾਂ ਦੀ ਧਰਤੀ ਜ਼ਮੀਨ ਨਹੀਂ, ਵੱਖ ਵੱਖ ਤਰ੍ਹਾਂ ਦੇ ਸੁਭਾਅ ਦੀ ਜ਼ਮੀਨ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ। ਕਿਤੇ ਰੇਤ ਹੀ ਰੇਤ ਪਈ ਹੈ, ਕੁਛ ਨਹੀਂ ਹੁੰਦਾ ਉੱਥੇ, ਕੰਡਿਆਂ ਹੀ ਕੰਡਿਆਂ ਦੇ ਵਿੱਚ ਹੈ। ਕਿਤੇ ਬਹੁਤ ਉਪਜਾਊ ਹੈ, ਬੜੇ ਫਲਦਾਰ ਬੂਟੇ ਲੱਗਦੇ ਨੇ, ਕਿਤੇ ਪਹਾੜ ਹੀ ਪਹਾੜ ਹਨ, ਕਿਤੇ ਕਲਰ ਹੀ ਕਲਰ ਪਿਆ ਹੋਇਆ ਹੈ। ਇਹ ਧਰਤੀ ਦਾ ਜੋ ਰੂਪ ਅਸੀਂ ਦੇਖਦੇ ਹਾਂ, ਇਹ ਸਾਨੂੰ ਆਪਣੇ ਆਪ ਨੂੰ ਵੇਖਣਾ ਪਏਗਾ ਵੀ ਮੈਂ ਵੀ ਉਸ ਧਰ ਮਨੁੱਖ ਵੀ ਧਰਤੀ ਵਰਗਾ ਹੀ ਹੈ, ਪ੍ਰਾਣੀ ਵੀ ਧਰਤੀ ਵਰਗਾ ਹੈ। ਕਿਤੇ ਇਹ ਬੰਜ਼ਰ ਹੈ, ਬਿਲਕੁਲ ਬੰਜ਼ਰ ਦਾ ਅਰਥ ਹੈ ਜਿਹਦੇ ਵਿੱਚ ਕੋਈ ਗੁਣਾ ਰੋਟੀ ਬੀਜ ਉੱਗਦਾ ਹੀ ਨਹੀਂ। ਬੰਜ਼ਰ ਧਰਤੀ ਤੇ ਵੀ ਮੀਂਹ ਪੈ ਜਾਂਦਾ ਹੈ, ਪਾਣੀ ਦਿੱਤਾ ਜਾਂਦਾ ਹੈ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉੱਗਦੇ ਹੀ ਕੁਛ ਨਹੀਂ। ਇਹ ਹਿਰਦਾ, ਇਹ ਸਰੀਰ ਜੇ ਬੰਜ਼ਰ ਹੈ, ਬੰਜ਼ਰ ਦਾ ਅਰਥ ਹੈ ਜਿਹਦੇ ਵਿੱਚ ਵਾਹਿਗੁਰੂ ਦੀ ਪ੍ਰੇਮ ਦੀ ਕੋਈ ਕਣੀ ਨਹੀਂ, ਮਾਲਕ ਦਾ ਪਿਆਰ ਨਹੀਂ, ਤਰਸ ਨਹੀਂ ਪਰਮਾਤਮਾ ਦਾ ਜੇ ਹੋਇਆ, ਸਮਝ ਲਓ ਉਹ ਜ਼ਮੀਨ ਬੰਜ਼ਰ ਹੈ, ਬਾਰਿਸ਼ ਪੈ ਰਹੀ ਹੈ ਪਰ ਪ੍ਰਾਪਤੀ ਕੁਝ ਨਹੀਂ ਹੋਣੀ। ਸਾਡਾ ਹਿਰਦਾ ਕਿਤੇ ਬੰਜ਼ਰ ਤਾਂ ਨਹੀਂ, ਸਾਡਾ ਹਿਰਦਾ ਕਿਤੇ ਕਲਰਾਠੀ ਧਰਤੀ ਵਰਗਾ ਤੇ ਨਹੀਂ, ਕਿਉਂਕਿ ਗੁਰੂ ਦੀ ਕਿਰਪਾ ਵਿੱਚ ਕੋਈ ਭੇਦ ਨਹੀਂ, ਗੁਰੂ ਦੀ ਬਖਸ਼ਿਸ਼ ਵਿੱਚ ਕੋਈ ਭਿੰਨਤਾ ਨਹੀਂ, ਕੋਈ ਦਵੈਤ ਨਹੀਂ, ਕੋਈ ਕਿਸੇ ਤਰ੍ਹਾਂ ਦਾ ਇਉਂ ਕਹਿ ਲਈਏ ਵੀ ਪੱਖਪਾਤ ਨਹੀਂ। ਮਨੁੱਖ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੀ ਬਿਰਤੀ ਹੈ, ਉਹ ਪੱਖਪਾਤ ਕਰ ਸਕਦਾ ਹੈ ਆਪਣੇ ਪਰਾਏ ਵਿੱਚ, ਦੂਜੇ ਤੀਜੇ ਵਿੱਚ, ਪਰ ਪਰਮੇਸ਼ਵਰ ਪੱਖਪਾਤੀ ਨਹੀਂ, ਉਹ ਨਿਰਪੱਖ ਹੈ, ਉਹ ਕਿਸੇ ਪੱਖ ਦਾ ਨਹੀਂ, ਉਹ ਨਿਰਪੱਖ ਹੈ, ਉਹ ਨਿਰਵੈਰ ਹੈ, ਉਹ ਨਿਰਭਉ ਹੈ। ਪੱਖ ਵੀ ਬੰਦਾ ਤੇ ਨਿਰਪੱਖ ਵੀ ਬੰਦਾ ਡਰ ਕਰਕੇ ਹੁੰਦਾ ਸੰਸਾਰ ਵਿੱਚ ਵੀ। ਕਈ ਵਾਰੀ ਬੰਦਾ ਕਹਿੰਦਾ ਮੈਂ ਜੀ ਕਿਸੇ ਪੱਖ 'ਚ ਨਹੀਂ ਆਉਂਦਾ, ਮੈਂ ਤੇ ਨਿਰਪੱਖ ਹਾਂ, ਉੱਤੇ ਨਿਰਪੱਖਤਾ ਵੀ ਕਿਸੇ ਭੈ ਵਿੱਚ ਹੀ ਹੁੰਦੀ ਹੈ। ਕਈ ਵਾਰੀ ਬੰਦਾ ਸੱਚ ਦਾ ਸਾਥ ਨਹੀਂ ਦਿੰਦਾ, ਕਹਿੰਦਾ ਮੈਂ ਨਿਰਪੱਖ ਹਾਂ, ਉੱਥੇ ਭੈ ਹੈ ਕੁਛ, ਤੇ ਕਿਤੇ ਪੱਖ ਵਿੱਚ ਆ ਜਾਂਦਾ, ਭਾਵੇਂ ਕਿਸੇ ਗਲਤ ਦੇ ਨਾਲ ਖਲੋਣਾ ਪਏ ਵੀ ਮੈਂ ਤੇ ਇਸ ਪੱਖ ਵਿੱਚ ਖਲੋਤਾ। ਮਨੁੱਖ ਆਪਣੇ ਭੈ ਦੇ ਕਾਰਨ, ਆਪਣੇ ਸਵਾਰਥ ਦੇ ਕਾਰਨ ਹੀ ਨਿਰਪੱਖ ਵੀ ਬਣ ਜਾਂਦਾ, ਪੱਖਵਾਦੀ ਵੀ ਬਣ ਜਾਂਦਾ ਹੈ, ਕਿਸੇ ਪੱਖ ਦਾ ਵੀ ਹੋ ਜਾਂਦਾ। ਉਹਦਾ ਹਰ ਸੁਭਾਅ ਵਿੱਚ ਵਿਚਰਨਾ, ਹਰ ਰੂਪ ਵਿੱਚ ਵਿਚਰਨਾ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਔਗਣ ਹੈ।
ਪਰ ਪਰਮੇਸ਼ਵਰ ਨਿਰਪੱਖ ਹੈ ਤੇ ਨਿਰਪੱਖ ਹੈ। ਉਹਨੂੰ ਕੋਈ ਤਮਾ ਨਹੀਂ, ਕੋਈ ਭੈ ਨਹੀਂ, ਕੋਈ ਲਾਲਚ ਨਹੀਂ ਵੀ ਕੋਈ ਮਜਬੂਰੀ ਨਹੀਂ ਕਿਸੇ ਦੇ ਪੱਖ ਵਿੱਚ ਖਲੋਣਾ ਜਾਂ ਕਿਸੇ ਦੇ ਨਿਰਪੱਖ ਅਪੱਖ ਵਿੱਚ ਖਲੋਣਾ, ਨਹੀਂ ਉਹ ਨਿਰਪੱਖ ਹੈ। ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹਦੀ ਰਹਿਮਤ ਦਾ ਮੀਂਹ, ਉਹਦੀ ਰਹਿਮਤ ਦੀ ਬਾਰਿਸ਼ ਸਭ ਤੈ ਸਭ ਥਾਂ ਤੇ ਵਰਸ ਰਹੀ ਹੈ, ਪਰ ਪ੍ਰਾਪਤ ਉਸ ਜ਼ਮੀਨ ਕਿਸ ਜ਼ਮੀਨ ਦੇ ਉੱਤੇ ਉਹ ਫਲੀਭੂਤ ਹੁੰਦੀ ਹੈ ਬੂੰਦ ਜੋ ਉਪਜਾਊ ਹੋਵੇ। ਜਿਹੜਾ ਹਿਰਦਾ ਸ਼ਮਸ਼ਾਨ ਭੂਮੀ ਵਰਗਾ ਹੈ, ਕਲਰਾਠੀ ਧਰਤੀ ਵਰਗਾ ਹੈ, ਵਾਹਿਗੁਰੂ ਦੀ ਕਿਰਪਾ ਨੂੰ ਵੀ ਮਿਲਦੀ ਹੈ, ਕਿਰਪਾ ਵਿੱਚ ਕੋਈ ਫਰਕ ਨਹੀਂ। ਗੁਰੂ ਸਾਹਿਬਾਨਾਂ ਦਾ ਜੀਵਨ ਅਸੀਂ ਜਦੋਂ ਪੜਾਂਗੇ ਨਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹਰ ਤਰ੍ਹਾਂ ਦਾ ਸਿੱਖ ਆਉਂਦਾ ਸੀ, ਪ੍ਰਾਣੀ ਆਉਂਦਾ ਸੀ, ਪਰ ਹਰ ਕੋਈ ਗੁਰੂ ਦੀ ਕਿਰਪਾ ਨਾਲ ਸਰਸਾਰ ਨਹੀਂ ਹੋਇਆ। ਹਾਲਾਂਕਿ ਬੇਅੰਤ ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਬੇਅੰਤਾਂ ਨੂੰ ਗੁਰੂ ਨੇ ਉਸ ਕਾਬਲ ਵੀ ਬਣਾ ਦਿੱਤਾ, ਪਰ ਕੁਝ ਐਸੇ ਜਮਾਂਦਰੂ ਕਲਰਾਠੇ ਹੁੰਦੇ ਨੇ, ਜਮਾਂਦਰੂ ਪਥਰੀਲੇ ਹੁੰਦੇ ਨੇ। ਅਜੇ ਕਲਰਾਠੀ ਧਰਤੀ ਅੱਗੇ ਚੱਲੀਏ, ਹੋਰ ਕਲਰਾਠੀ ਧਰਤੀ ਵਿੱਚ ਵੀ ਗੁੰਜਾਇਸ਼ ਹੁੰਦੀ ਹੈ, ਉਹਨੂੰ ਉਪਜਾਊ ਬਣਾਇਆ ਜਾ ਸਕਦਾ, ਉਹਨੂੰ ਨਿਰੰਤਰ ਵਰਖਾ ਮਿਲਦੀ ਰਹੇ, ਉਸ ਵਰਖਾ ਦੇ ਵਿੱਚ ਰਹੇ, ਨਿਰੰਤਰ ਉਹਦੀ ਗੁਡਾਈ ਹੁੰਦੀ ਰਹੇ, ਨਿਰੰਤਰ ਉਹਨੂੰ ਤੱਤ ਮਿਲਦੇ ਰਹਿਣ, ਜਿੰਨਾ ਕਰਕੇ ਉਹ ਕਲਰਾਠੀ ਹੈ ਤੇ ਉਹ ਇੱਕ ਦਿਨ ਉਪਜਾਊ ਹੋ ਜਾਂਦੀ। ਕਲਰ ਜ਼ਮੀਨਾਂ ਵੀ ਉਪਜਾਊ ਹੋ ਜਾਂਦੀਆਂ ਨੇ, ਜਿਨ੍ਹਾਂ ਹਿਰਦਿਆਂ ਵਿੱਚ ਕਲਰਾਠਾਪਨ ਹੈ ਨਾ, ਉਹਨਾਂ ਦੇ ਕਲਰਾਠੇਪਨ ਨੂੰ, ਸੁੰਨੇਪਨ ਨੂੰ ਦੂਰ ਕੀਤਾ ਜਾ ਸਕਦਾ ਜੇ ਨਿਰੰਤਰ ਉਹ ਗੁਰੂ ਦੀ ਸੰਗਤ ਵਿੱਚ ਆ ਜਾਣ, ਨਿਰੰਤਰ ਗੁਰੂ ਦੀ ਬਾਣੀ ਨਾਲ ਜੁੜ ਜਾਣ, ਨਿਰੰਤਰ ਗੁਰੂ ਭਾਵਨਾ ਪ੍ਰੇਮ ਨਾਲ ਜੁੜ ਜਾਣ, ਨਿਰੰਤਰਤਾ ਰੱਖਣ, ਤੇ ਉਹ ਨਿਰੰਤਰਤਾ ਇੱਕ ਦਿਨ ਉਹਨਾਂ ਨੂੰ ਕਲਰਾਠੇਪਨ ਤੋਂ ਉਪਜਾਊ ਵਾਲੇ ਪਾਸੇ ਲੈ ਜਾਏਗੀ। ਮੰਨ ਲਓ ਉਹ ਮਨ ਜਿਹੜਾ ਕਠੋਰ ਹੈ ਉਹ ਨਿਰਮਲ ਹੋ ਜਾਏਗਾ, ਪਿਆਰਾ ਹੋ ਜਾਏਗਾ। ਦੂਸਰਾ ਹੈ ਰੇਤਲੀ ਜ਼ਮੀਨ, ਜਿਹਦੇ ਵਿੱਚ ਕੋਈ ਬੂੰਦ ਡਿੱਗਦੀ ਹੈ, ਤਪਸ਼ ਇੰਨੀ ਆ ਉਹਦੇ ਵਿੱਚ, ਪਿਆਸ ਇੰਨੀ ਆ ਉਹਦੇ ਵਿੱਚ, ਉਹ ਡਿੱਗਦੀ ਹੈ, ਉਹਦੇ ਕਣ ਜਿਹੜੇ ਨੇ ਰੇਤਲੀ ਜ਼ਮੀਨ ਵਿੱਚ, ਜ਼ਮੀਨ ਤੇ ਬਾਰਿਸ਼ ਤਾਂ ਪੈਂਦੀ ਪਰ ਕੁਝ ਉੱਗਦਾ ਨਹੀਂ, ਕਿਉਂਕਿ ਉਹ ਕਣ ਆਪਸ ਵਿੱਚ ਟੁੱਟੇ ਹੋਏ ਨੇ। ਹੈ ਤਾਂ ਮਿੱਟੀ, ਰੇਤ ਵੀ ਤਾਂ ਮਿੱਟੀ ਹੈ, ਪਰ ਉਹਦੇ ਕਣ ਆਪਸ ਵਿੱਚ ਇੰਨੇ ਟੁੱਟੇ ਪਏ ਨੇ ਕਿ ਉਹ ਆਪਸ ਵਿੱਚ ਇੱਕ ਮੁੱਠ ਨਹੀਂ, ਇਸ ਕਰਕੇ ਉਹਦੇ ਵਿੱਚ ਕੁਝ ਜੰਮਦਾ ਨਹੀਂ, ਕੁਝ ਉੱਗਦਾ ਨਹੀਂ। ਕੁਝ ਮਨੁੱਖਾਂ ਦੇ ਮਨ ਹਿਰਦੇ ਜਿਹੜੇ ਨੇ ਰੇਤਲੀ ਜ਼ਮੀਨ ਵਰਗੇ ਹੁੰਦੇ ਨੇ ਕਿ ਹਿਰਦਾ ਅੰਦਰੋਂ ਇੰਨਾ ਕੁ ਖੰਡਿਤ ਹੋਇਆ ਹੁੰਦਾ ਹੈ, ਇੰਨਾ ਕੁ ਖੰਡਿਤ ਹੋਇਆ ਹੁੰਦਾ ਹੈ ਕਿ ਉੱਥੇ ਭਾਵੇਂ ਬਾਰਿਸ਼ ਜਿੰਨੀ ਮਰਜ਼ੀ ਪੈ ਜਾਏ, ਜਿੰਨਾ ਮਰਜ਼ੀ ਬਾਣੀ ਕੀਰਤਨ ਕਥਾ ਵਿਚਾਰਾਂ ਸੁਣ ਲਈਆਂ ਜਾਣ, ਪਰ ਉਹ ਫਿਰ ਪਿਆਸੇ ਦਾ ਪਿਆਸਾ ਰਹਿੰਦਾ, ਫਿਰ ਉਸੇ ਤਰ੍ਹਾਂ ਤਪਦਾ ਰਹਿੰਦਾ ਹੈ, ਕਿਉਂਕਿ ਮਨ ਖੰਡਿਤ ਹੋਇਆ ਹੋਇਆ, ਮਨ ਬਿਲਕੁਲ ਟੁੱਟਾ ਹੋਇਆ, ਉਹਨੇ ਕੁਝ ਸਵੀਕਾਰ ਨਹੀਂ ਕੀਤਾ। ਇਸ ਨੂੰ ਵੀ ਜੋੜਨ ਦਾ ਯਤਨ ਨਿਰੰਤਰਤਾ ਦੇ ਨਾਲ ਗੁਰੂ ਦੀ ਕਿਰਪਾ ਨਾਲ ਤਿਆਰ ਕੀਤਾ ਜਾ ਸਕਦਾ। ਪਰ ਤੀਸਰੀ ਤਰ੍ਹਾਂ ਦੀ ਜ਼ਮੀਨ ਹੈ ਜਿਹੜੀ ਹੈ ਪਥਰੀਲੀ ਜ਼ਮੀਨ, ਪਹਾੜੀ ਜ਼ਮੀਨ, ਜਿੱਥੇ ਪੱਥਰ ਹੀ ਪੱਥਰ ਨੇ, ਉੱਥੇ ਭਾਵੇਂ ਮੀਂਹ ਪਵੇ, ਭਾਵੇਂ ਵਰਖਾ ਮੁਸਲਾਧਾਰ ਹੋਵੇ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਸ ਪਥਰੀਲੇ ਇਨਸਾਨ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਡਿੱਗਦੀ ਹੈ, ਪਰ ਉਹਦੇ ਉੱਤੇ ਰੰਚਕ ਮਾਤਰ ਵੀ ਅਸਰ ਨਹੀਂ ਹੁੰਦਾ, ਉਹਨੂੰ ਹੀ ਸਾਕਤ ਕਿਹਾ ਗਿਆ ਬਾਣੀ ਦੇ ਅੰਦਰ। ਸਾਕਤ ਦਾ ਅਰਥ ਹੈ ਜਿਹੜਾ ਬਿਲਕੁਲ ਪੱਥਰ ਹੈ, ਉਹਦੇ ਉੱਤੇ ਕੋਈ ਅਸਰ ਨਹੀਂ। ਜੇ ਅਸੀਂ ਉਹਦੇ ਨਾਲ ਕੁਝ ਸਮਾਂ ਲਾਵਾਂਗੇ ਨਾ, ਵੀ ਇਹਨੂੰ ਸਮਝਾਉਣ, ਕਿਸੇ ਜਗਿਆਸੂ ਨੂੰ ਸਮਝਾਇਆ ਜਾ ਸਕਦਾ ਹੈ। ਮੰਨ ਲਓ ਕਿਸੇ ਨੇ ਰੱਬ ਬਾਰੇ, ਗੁਰੂ ਬਾਰੇ ਕੁਝ ਸਮਝਣਾ ਹੈ, ਧਰਮ ਬਾਰੇ ਕੁਝ ਸਮਝਣਾ ਹੈ, ਬਾਣੀ ਬਾਰੇ ਕੁਝ ਸਮਝਣਾ, ਉਹਦੇ ਅੰਦਰ ਜਗਿਆਸਾ ਹੈ, ਉਹਨੂੰ ਸਮਝਾਇਆ ਜਾ ਸਕਦਾ, ਉਹਦੇ ਅੰਦਰ ਇੱਛਾ ਹੈ, ਇੱਛਾ ਵਾਲੇ ਨੂੰ ਸਮਝਾਇਆ ਜਾ ਸਕਦਾ। ਫਿਰ ਇੱਕ ਕੁਝ ਐਸਾ ਹੁੰਦਾ ਹੈ ਰੇਤਲਾ ਜਾ, ਜਿਹਦੇ ਅੰਦਰ ਸ਼ੰਕੇ ਹੁੰਦੇ ਨੇ, ਟੁੱਟਿਆ ਹੁੰਦਾ ਵੀ ਆਹ ਕਿਵੇਂ ਹੈ, ਆਹ ਕਿਉਂ ਹੈ, ਆਹ ਕਿੱਥੇ ਹੈ, ਉਹਨੂੰ ਵੀ ਥੋੜੀ ਜ਼ਿਆਦਾ ਕੋਸ਼ਿਸ਼ ਕਰਕੇ, ਜਗਿਆਸੂ ਤੋਂ ਥੋੜੀ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ। ਜਗਿਆਸੂ ਹੈ ਉਹਨੂੰ ਤਾਂ ਕੁਝ ਉਦਾਹਰਣਾਂ, ਕੁਝ ਦਲੀਲਾਂ ਦਿੱਤੀਆਂ ਗੁਰਮਤਿ ਦੀ ਗੱਲ, ਉਹ ਜੁੜ ਜਾਂਦਾ ਹੈ, ਪਰ ਜਿਹੜਾ ਤਰਕਵਾਦੀ ਹੈ ਉਹਦੇ ਤੇ ਬੜਾ ਕੰਮ ਕਰਨਾ ਪੈਂਦਾ ਹੈ, ਉਹਦੀਆਂ ਦਲੀਲਾਂ ਆਪਣੀਆਂ ਹੁੰਦੀਆਂ ਨੇ, ਉਹਨੂੰ ਕਾਇਲ ਕਰਨਾ ਪੈਂਦਾ, ਜ਼ਿਆਦਾ ਊਰਜਾ, ਜ਼ਿਆਦਾ ਸਮਾਂ ਦੇਣਾ ਪੈਂਦਾ, ਉਹਨੂੰ ਵੀ ਜੋੜਿਆ ਜਾ ਸਕਦਾ ਹੈ, ਉਹਦਾ ਵੀ ਚਾਂਸ, ਉਹਦਾ ਵੀ ਇਉਂ ਕਹਿ ਲਈਏ ਵੀ ਉਮੀਦ ਹੈ, ਉਹ ਵੀ ਬਣ ਸਕਦਾ ਉਪਜਾਊ ਭੂਮੀ। ਪਰ ਤੀਸਰਾ ਹੈ ਸਾਕਤ, ਸਾਕਤ ਦਾ ਅਰਥ ਹੈ ਪੱਥਰ। ਹੁਣ ਪੱਥਰ ਤੇ ਜੇ ਕੋਈ ਜਾ ਕੇ ਮੱਥਾ ਮਾਰੇ
ਤੇ ਆਖੇ ਵੀ ਮੈਂ ਪੱਥਰ ਆਪਣੇ ਮੱਥੇ ਨਾਲ ਤੋੜਨਾ ਹੈ। ਕਦੀ ਪੱਥਰ ਮੱਥੇ ਨਾਲ ਨਹੀਂ ਟੁੱਟਦਾ, ਸਦਾ ਹੀ ਮੱਥਾ ਟੁੱਟਦਾ ਹੈ, ਸਦਾ ਹੀ ਮੱਥਾ ਟੁੱਟਦਾ ਹੈ, ਫਿਰ ਉਹਦੇ ਤੋਂ ਦੂਰੀ ਬਣਾਉਣੀ ਪੈਂਦੀ। ਇਸ ਕਰਕੇ ਬਾਣੀ ਵਿੱਚ ਗੁਰੂ ਸਾਹਿਬਾਨ ਨੇ, ਬਾਬਾ ਕਬੀਰ ਜੀ ਵਰਗਾ ਕੋਈ ਵਿਦਵਾਨ ਨਹੀਂ, ਬੜੇ ਬੜੇ ਪੰਡਿਤ ਉਹਨਾਂ ਸਿੱਧੇ ਰਾਏ ਪਾਏ, ਬੜੇ ਬੜੇ ਮੂਰਖ ਉਹਨਾਂ ਨੇ ਵਿਦਵਾਨ ਬਣਾਏ, ਬੜੇ ਬੜੇ ਤਰਕਸ਼ੀਲ ਉਹਨਾਂ ਨੇ ਧਰਮ ਦੇ ਰਾਹ ਤੇ ਲਾਏ, ਪਰ ਜਦੋਂ ਸਾਕਤ ਦੀ ਗੱਲ ਆਈ, ਪਥਰੀਲੇ ਮਨੁੱਖ ਦੀ ਗੱਲ ਆਈ, ਤੇ ਉਹਨਾਂ ਨੇ ਕਹਿ ਦਿੱਤਾ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾਗ। ਕਹਿੰਦੇ ਸਾਕਤ ਤਾਂ ਕਾਲੇ ਬਰਤਨ ਵਰਗਾ ਹੈ, ਸਾਕਤ ਤਾਂ ਇਸ ਤਰ੍ਹਾਂ ਜਿਵੇਂ ਕਾਲੀ ਕੋਠੜੀ ਵਿੱਚ ਵੜ ਜਾਣਾ, ਉਹਨੂੰ ਅਸੀਂ ਪਰਸਾਂਗੇ, ਉਹਨੂੰ ਸਾਡਾ ਚਿੱਟਾਪਨ ਨੂੰ ਨਹੀਂ ਲੈਣਾ, ਆਪਣੀ ਕਾਲਖ ਸਾਨੂੰ ਦੇ ਜਾਣੀ। ਬੰਦਾ ਤਪ ਜਾਂਦਾ, ਕ੍ਰੋਧਿਤ ਹੋ ਜਾਂਦਾ। ਸੋ ਕੁਝ ਸਾਕਤ ਨੇ, ਪਥਰੀਲੇ ਨੇ, ਮਤਲਬ ਸਮਝਣਾ ਕੁਝ ਨਹੀਂ, ਸਿਰਫ ਟਕਰਾਅ ਕਰਨਾ ਹੈ, ਸਿਰਫ ਇਉਂ ਕਹਿ ਲਈਏ ਸਮਾਂ ਆਪਣਾ ਵੀ ਤੇ ਦੂਜੇ ਦਾ ਵੀ ਬਰਬਾਦ ਕਰਨਾ ਹੈ। ਉਹ ਸਮਝਣ ਵਾਸਤੇ ਆਉਂਦੇ ਹੀ ਨਹੀਂ, ਨਾ ਉਹਨਾਂ ਕੋਲ ਜਗਿਆਸਾ ਹੁੰਦੀ ਹੈ, ਨਾ ਉਹਨਾਂ ਕੋਲ ਕੋਈ ਤਰਕ ਹੁੰਦਾ ਹੈ, ਬਸ ਉਹ ਪੱਥਰ ਹੁੰਦੇ ਨੇ। ਤੇ ਜਿੰਨੀ ਮਰਜ਼ੀ ਉਹਦੇ ਤੇ ਰਹਿਮਤ ਦੀ ਮੀਂਹ ਪੈ ਜਾਏ, ਕਣੀ ਪੈ ਜਾਏ, ਨਹੀਂ ਉਹਨਾਂ ਦੇ ਉੱਤੇ ਕੋਈ ਅਸਰ ਹੋਏਗਾ। ਉਹ ਸਾਕਤ ਨੇ ਤੇ ਐਸੇ ਇਨਸਾਨ ਸਦਾ ਰਹੇ ਨੇ। ਇਹ ਤਿੰਨੇ ਤਰ੍ਹਾਂ ਦੇ ਇਨਸਾਨ ਸਦਾ ਰਹੇ ਨੇ, ਗੁਰੂ ਕਾਲ ਤੋਂ ਵੀ, ਅਵਤਾਰਾਂ ਦੇ ਕਾਲ ਤੋਂ ਵੀ, ਤੇ ਅੱਜ ਵੀ ਉਹੀ ਸਮਾਂ ਚੱਲਦਾ ਪਿਆ ਹੈ। ਜਿਗਿਆਸਾ ਵਾਲਾ ਥੋੜੇ ਸ਼ਬਦਾਂ ਵਿੱਚ ਸਿੱਖ ਜਾਂਦਾ ਹੈ, ਤਰਕ ਵਾਲਾ ਜਿਹਦੇ ਚ ਥੋੜੇ ਗਿਆਨ, ਜਿਗਿਆਸਾ, ਇੱਛਾ ਹੈ, ਭਾਵਨਾ ਹੈ, ਤਰਕ ਹੈ, ਉਹ ਥੋੜਾ ਵੱਧ ਕੋਸ਼ਿਸ਼ ਕਰਕੇ ਸਿੱਖ ਜਾਂਦਾ, ਹੋਰ ਉਹਦੇ ਤੇ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਸਾਕਤ, ਬਾਬਾ ਜੀ ਕਹਿੰਦੇ ਨਹੀਂ, ਉਹ ਸਮਝਣ ਵਾਲੀ ਨਸਲ ਹੀ ਨਹੀਂ। ਉਹ ਤੇ ਇਸ ਤਰ੍ਹਾਂ ਹੈ, ਬੜੇ ਕਰੜੇ ਸ਼ਬਦ ਵੀ ਵਰਤੇ ਨੇ, ਵੀ ਜਿਵੇਂ ਗਧੇ ਤੇ ਚੰਦਨ ਢੋ ਦਈਏ ਜਾਂ ਉਹਨੂੰ ਚੰਦਨ ਲਾ ਦਈਏ ਤਾਂ ਉਹਨੇ ਸਵਾਹ ਚ ਹੀ ਆਪਣੇ ਆਪ ਨੂੰ ਲਿਟਾਉਣਾ ਹੈ। ਕਹਿੰਦੇ ਸਾਕਤ ਐਸਾ, ਭਾਵੇਂ ਉਹਨੂੰ ਸੁੰਦਰ ਸੁੰਦਰ ਸ਼ਬਦ ਚੰਦਨ ਵਰਗੇ ਬੋਲ ਦਿਓ, ਖੁਸ਼ਬੂ ਦੇ ਦਿਓ, ਚੰਗੇ ਪਦਾਰਥ ਦੇ ਦਿਓ, ਉਹਨੇ ਉਸੇ ਤਰ੍ਹਾਂ ਸਵਾਣ ਵਾਂਗੂ, ਗਰਦਬ ਵਾਂਗੂ ਹੀ ਵਿਵਹਾਰ ਕਰਨਾ, ਕਿਉਂਕਿ ਉਹਦੀ ਬਿਰਤੀ ਹੀ ਉਹ ਹੈ, ਬਿਰਤੀ ਨਹੀਂ ਬਦਲਦੀ। ਖੋਤੇ ਦੇ ਉੱਤੇ ਚੰਦਨ ਲੱਦ ਦਈਏ ਜਾਂ ਉਹਨੂੰ, ਕਈ ਇਨਸਾਨ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਉਹ ਪੰਜਾਬੀ ਦਾ ਮੁਹਾਵਰਾ ਹੈ ਕਿ ਜੇ ਬਾਂਦਰ ਕੋਲ ਪੰਸਾਰੀ ਦਾ ਵੱਟਾ ਆ ਜਾਏ ਜਾਂ ਪੰਸਾਰੀ ਦੀ ਪੁੜੀ ਆ ਜਾਏ, ਉਹ ਵੈਦ ਨਹੀਂ ਬਣ ਜਾਂਦਾ, ਉਹ ਹਕੀਮ ਨਹੀਂ ਬਣ ਜਾਂਦਾ। ਇਹਦਾ ਮਤਲਬ ਹੈ ਕਿ ਭਲੀਆਂ ਚੀਜ਼ਾਂ ਵੀ ਮਨੁੱਖ ਦਾ ਭਲਾ ਨਹੀਂ ਕਰ ਸਕਦੀਆਂ ਜੇ ਉਹ ਭਲਾਈ ਕਰਨ ਲਈ ਤਿਆਰ ਨਹੀਂ, ਜੇ ਉਹਦੇ ਅੰਦਰ ਪਾਤਰਤਾ ਨਹੀਂ। ਤਾਂ ਮਤਲਬ ਇਹ ਹੈ ਕਿ ਅਸੀਂ ਜ਼ਿਆਦਾਤਰ ਇਨਸਾਨ ਵਾਹਿਗੁਰੂ ਦੀ ਕਿਰਪਾ ਤੇ ਸਵਾਲ ਚੁੱਕਦਾ, ਅਸੀਂ ਸਾਰੇ ਹਾਂ, ਅਸੀਂ ਦੇਖਦੇ ਹਾਂ ਵੀ ਫਲਾਣੇ ਤੇ ਬੜੀ ਕਿਰਪਾ ਹੋਈ, ਉਹਦੀ ਗੁਰੂ ਨੇ ਬੜੀ ਛੇਤੀ ਸੁਣ ਲਈ, ਮੇਰੀ ਨਹੀਂ ਸੁਣੀ, ਉਹਦਾ ਕਾਰਜ ਬੜੀ ਛੇਤੀ ਹੋ ਗਿਆ, ਮੇਰਾ ਕਾਰਜ ਨਹੀਂ ਹੋਇਆ। ਪਰ ਗੁਰਦੇਵ ਪਿਤਾ ਮਹਾਰਾਜ ਜੀ ਜੋ ਕਹਿਣਾ ਚਾਹ ਰਹੇ ਨੇ ਵੀ ਪਰਮਾਤਮਾ ਵੱਖਵਾਦੀ, ਪੱਖਵਾਦੀ ਨਹੀਂ, ਫਿਰਕਾ ਪ੍ਰਸਤੀ ਨਹੀਂ, ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਸਦਾ ਹੀ ਸਭ ਦਾ ਇੱਕੋ ਜਿਹਾ ਹੈ। ਤੇ ਦੂਸਰੀ ਵਾਰਤ ਹੈ, ਤੂੰ ਆਪਣੇ ਆਪ ਨੂੰ ਵੇਖ, ਪਹਿਲੀ ਗੱਲ ਇਹ ਵੇਖ ਵੀ ਤੇਰੀ ਹਿਰਦੇ ਰੂਪੀ ਧਰਤੀ ਉਹ ਜ਼ਮੀਨ ਹੈ ਜਿਹਦੀ ਉਪਜਾਊ ਹੈ, ਤੇ ਦੂਸਰਾ ਮੀਂਹ ਤੇ ਪੈ ਰਿਹਾ, ਤੂੰ ਬੀਜਿਆ ਕੀ ਹੈ ਵੀ ਵੇਖਣਾ ਪਏਗਾ ਨਾ, ਬੀਜਿਆ ਕੀ ਹੈ। ਕਿਰਪਾ, ਵਾਹਿਗੁਰੂ ਦੀ ਕਿਰਪਾ ਨੇ ਜੋ ਤੂੰ ਬੀਜਿਆ ਹੈ ਉਹਨੂੰ ਹੀ ਸੁਰਜੀਤ ਕਰਨਾ ਹੈ, ਉਹਨੂੰ ਹੀ ਉਪਜਾਊ ਬਣਾਉਣਾ ਹੈ। ਇਹ ਨਹੀਂ ਵੀ ਜੇ ਤੂੰ ਸੇਵਾ ਵਿੱਚ ਆ ਗਿਆ, ਸਿਮਰਨ ਵਿੱਚ ਆ ਗਿਆ, ਧਰਮੀ ਬਣ ਗਿਆ ਤੇ ਤੂੰ ਬੜਾ ਚੰਗਾ ਹੈ ਬਾਹਰੀ ਤੌਰ ਤੇ। ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਅੰਦਰ ਬੀਜਿਆ ਹੈ, ਜੋ ਅੰਦਰ ਹੈ, ਜੋ ਜੀ ਹੋਏ ਸੋ ਉੱਗਵੈ, ਮੂੰਹ ਕਾ ਕਹਿਆ ਵਾਓ, ਜੋ ਤੇਰੇ ਅੰਦਰ ਹੈ ਉਹ ਉੱਗੇਗਾ। ਤੇ ਵਾਹਿਗੁਰੂ ਦੀ ਤਾਂ, ਕਿਉਂਕਿ ਗੁਰੂ ਨੂੰ ਤਾਂ ਹੀ ਵਰਖਾ ਵਾਂਗੂ ਕਿਹਾ ਹੈ, ਦਰਪਣ ਵਾਂਗੂ ਵੀ ਕਿਹਾ ਸਤਿਗੁਰਾਂ ਨੇ, ਭਾਈ ਗੁਰਦਾਸ ਨੇ ਕਿਹਾ ਗੁਰੂ ਤੇ ਦਰਪਣ ਹੈ। ਹੁਣ ਕੋਈ ਕਾਲਾ ਮੂੰਹ ਕਰਕੇ ਗੁਰੂ ਦੇ ਸਾਹਮਣੇ ਚਲਾ ਜਾਏ, ਕੋਈ ਭੈੜਾ ਮੂੰਹ ਕਰਕੇ ਦਰਪਣ ਦੇ ਸਾਹਮਣੇ ਚਲਾ ਜਾਏ ਤੇ ਫਿਰ ਦਰਪਣ ਦਾ ਕਸੂਰ ਕੱਢੇ, ਸ਼ੀਸ਼ੇ ਦਾ ਕਸੂਰ ਕੱਢੇ ਵੀ ਸ਼ੀਸ਼ਾ ਮੇਰਾ ਮੂੰਹ ਸਹੀ ਨਹੀਂ ਵਿਖਾ ਰਿਹਾ। ਇਹਦਾ ਮਤਲਬ ਕੀ ਹੈ? ਸ਼ੀਸ਼ੇ ਦਾ ਕਸੂਰ ਨਹੀਂ, ਸ਼ੀਸ਼ੇ ਨੂੰ ਨਹੀਂ ਸਵਾਰਨਾ, ਆਪਣੇ ਮੁੱਖ ਨੂੰ ਸਵਾਰਾਂਗੇ। ਤੂੰ ਜੈਸਾ ਹੈ ਦਰਪਣ ਵੈਸਾ ਹੀ ਵਿਖਾਏਗਾ, ਤੂੰ ਜੋ ਬੀਜੇਗਾ ਧਰਤੀ ਚ ਉਹੀ ਉੱਗੇਗਾ। ਅਸੀਂ ਇਹ ਕਹੀਏ ਵੀ ਮੈਂ ਬੀਜਾਂ ਬੁਰੀਆਂ ਚੀਜ਼ਾਂ, ਕੰਡੇ ਬੀਜਾਂ, ਤੇ ਉਗ ਅੰਮ੍ਰਿਤ ਜੈ ਬੀਜੈ, ਬਿਖ ਮੰਗੈ ਅੰਮ੍ਰਿਤ ਵੇਖੋ, ਇਹੋ ਨਿਆਉ। ਗੁਰੂ ਸਾਹਿਬ ਜੀ ਕਹਿੰਦੇ ਬਿਖ ਬੀਜੀ, ਜ਼ਹਿਰ ਬੀਜਿਆ ਆਪਣੇ ਅੰਦਰ, ਤੇ ਮੰਗਦਾ ਬੰਦਾ ਇਹ ਹੈ ਵੀ ਮੈਨੂੰ ਉਹਦੇ ਬਦਲੇ ਅੰਮ੍ਰਿਤ ਮਿਲ ਜਾਏ। ਇਹ ਨਿਆਂ ਹੈ? ਇਹ ਨਿਆਂ ਨਹੀਂ।
ਅਸੀਂ ਜੇ ਕੋਈ ਸਾਡੇ ਨਾਲ ਨਿਆਂ ਕਰੇ ਜਾਂ ਅਸੀਂ ਕਿਸੇ ਨਾਲ ਨਿਆਂ ਕਰੇ, ਜੋ ਜਿਸ ਤਰ੍ਹਾਂ ਦਾ ਵਰਤਾਰਾ ਕਰੇਗਾ ਅਸੀਂ ਵੈਸਾ ਹੀ ਵਰਤਾਰਾ ਕਰਾਂਗੇ, ਇਹੀ ਨਿਆਂ ਹੈ ਨਾ। ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਸਭ ਤੇ ਹੈ। ਪਹਿਲੀ ਗੱਲ, ਆਪਣੇ ਹਿਰਦੇ ਨੀ ਜ਼ਮੀਨ ਨੂੰ ਉਪਜਾਊ ਬਣਾ, ਵਾਰ ਵਾਰ ਇਹਦੇ ਤੇ ਕੰਮ ਕਰਨਾ ਪੈਣਾ। ਦੂਸਰਾ, ਫਿਰ ਤੇਰਾ ਬੀ ਕੀ ਹੈ? ਜੇ ਤੇ ਤੂੰ ਬੀਜਿਆ ਸੰਸਾਰੀ ਬੀ, ਦੋ ਤਰ੍ਹਾਂ ਦੇ ਬੀ ਹੋ ਗਏ ਨਾ, ਇੱਕ ਤਾਂ ਹੋ ਗਿਆ ਪਦਾਰਥ ਲੈਣੇ ਨੇ, ਦੁਨਿਆਵੀ ਪਦਾਰਥ ਲੈਣੇ, ਇਹ ਉਹ ਬੀਜ ਨੇ ਮੰਨ ਲਓ ਬੀਜੇ ਤੇ ਕੁਝ ਦਿਨਾਂ ਵਿੱਚ ਉੱਗ ਜਾਂਦੇ ਨੇ, ਫਸਲਾਂ ਐਸੀਆਂ ਨੇ ਨਾ, ਕੁਝ ਧਰਤੀ ਚ ਬੀਜੋ ਉਹਨਾਂ ਦੇ ਬੀ ਦੇ ਬੂਟੇ ਪਣਪਦੇ ਨੇ, 2-4-10 ਦਿਨਾਂ ਵਿੱਚ ਬਾਹਰ ਨਿਕਲ ਆਉਂਦੇ ਨੇ, ਫਿਰ ਉਹ ਵੱਡਾ ਰੁੱਖ ਬਣ ਜਾਂਦੇ ਨੇ। ਕਿਸੇ ਨੂੰ ਸਾਲ ਬਾਅਦ ਫਲ ਲੱਗ ਜਾਂਦਾ, ਕਿਸੇ ਨੂੰ 2 ਸਾਲ ਬਾਅਦ ਲੱਗ ਜਾਂਦਾ, ਕਿਸੇ ਨੂੰ 5 ਸਾਲ ਲੱਗ ਜਾਂਦੇ ਨੇ ਫਲ ਤੱਕ ਪਹੁੰਚਣ ਦੇ ਲਈ। ਕੁਝ ਰੁੱਖ ਐਸੇ ਨੇ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ, ਪਰ ਉਹ ਉਹਨਾਂ ਦਾ ਫਲ ਕੀ, ਉਹਨਾਂ ਦਾ ਹੋਣਾ ਹੀ, ਉਹਨਾਂ ਦੀ ਲੱਕੜ, ਉਹਨਾਂ ਦਾ ਵਜੂਦ, ਉਹ ਬੜੇ ਕੰਮ ਆਉਂਦਾ। ਤੇ ਉਹ ਕਈ ਸਾਲਾਂ ਤੱਕ 30-30 ਸਾਲ ਤੱਕ, 40-40 ਸਾਲ ਤੱਕ ਕਿਸੇ ਰੁੱਖ ਨੂੰ ਪਲਣਾ ਪੈਂਦਾ, ਬਣਾਉਣਾ ਪੈਂਦਾ ਉਹਨੂੰ ਆਪਣੇ ਮੁਕਾਮ ਤੱਕ ਪਹੁੰਚਣ ਦੇ ਲਈ। ਹੁਣ ਉਹਦੇ ਤੇ ਵੀ ਵਰਖਾ ਹਰ ਸਾਲ ਹੁੰਦੀ ਹੈ, ਉਹਨੂੰ ਵੀ ਪਾਣੀ ਮਿਲਦਾ, ਉਹਨੂੰ ਵੀ ਖਾਦ ਮਿਲਦੀ, ਹਰ ਚੀਜ਼ ਉਹਨੂੰ ਮੁਹੱਈਆ ਹੁੰਦੀ ਹੈ, ਧੁੱਪ ਛਾਂ ਨੂੰ ਮਿਲਦੀ ਹੈ। ਪਰ ਅਸੀਂ ਆਖੀਏ ਵੀ ਇੱਕ ਬੀਜ ਜਿਹੜਾ ਇੱਕ ਧਰਤੀ ਤੇ ਕਿਸਾਨ ਨੇ 6 ਮਹੀਨਿਆਂ ਵਿੱਚ 2-3 ਫਸਲਾਂ ਲੈ ਲਈਆਂ ਨੇ, ਇੱਕ ਇਨਸਾਨ ਜਿਹੜਾ ਹੈ ਉਹ ਆਪਣੀ ਜ਼ਮੀਨ ਵਿੱਚ ਪਤਾ ਨਹੀਂ ਕਿਹੜਾ ਬੀ ਬੀਜੀ ਜੇ ਬੈਠਾ, ਕਈ ਸਾਲ ਹੋ ਗਏ ਨੇ, ਉਹਨੇ ਉਸ ਤੋਂ ਉਹਨੂੰ ਕੱਟਿਆ ਹੀ ਨਹੀਂ, ਉਹ ਪਣਪੀ ਜਾ ਰਿਹਾ, ਦੇ ਸਾਰਾ ਕੁਝ ਉਹਨੂੰ ਦਿਆ ਖਾਦ ਪਾਣੀ। ਤਾਂ ਉਹ ਕਿਸਾਨ ਜਾਣਦਾ ਵੀ ਜਿੱਦਣ ਮੇਰਾ ਇਹ ਬੀਜ ਪ੍ਰਫੁੱਲਤ ਹੋਏਗਾ, ਫਲੀਭੂਤ ਹੋਏਗਾ, ਤੇ ਇਹਨੇ ਕਈ ਸਾਲਾਂ ਦੀ, ਜਨਮਾਂ ਜਨਮਾਂਤਰਾਂ ਦੀ ਮੇਰੀ ਭੁੱਖ ਮਿਟਾ ਦੇਣੀ ਹੈ। ਭਾਵ ਇਹ ਹੈ ਕਿ ਕੁਝ ਸੰਸਾਰੀ ਪਦਾਰਥ ਸਾਡੀਆਂ ਲੋੜਾਂ ਹੁੰਦੀਆਂ ਨੇ। ਜਦੋਂ ਅਸੀਂ ਹਿਰਦੇ ਦੀ ਧਰਤੀ ਤੇ ਵਾਹਿਗੁਰੂ ਦੀ ਵਰਖਾ ਪਏਗੀ, ਨਾਮ ਬੀਜ ਬੀਜਾਂਗੇ, ਕੋਈ ਮੰਗ ਕੋਈ ਫੁਰਨਾ ਬਣਾਵਾਂਗੇ ਨਾ, ਤੇ ਉਹ ਫੁਰਨਾ ਗੁਰੂ ਪੂਰਿਆਂ ਕਰ ਦੇਗਾ, ਜਿੰਨੀ ਉਹਦੀ ਪ੍ਰਾਲਬਧ ਹੈ ਉਹਦੇ ਅਨੁਸਾਰ ਸਾਨੂੰ ਮਿਲ ਜਾਏਗਾ। ਪਰ ਕੁਝ ਐਸੇ ਭਾਗ ਹੁੰਦੇ ਨੇ, ਕੁਝ ਐਸੇ ਕਰਮ ਹੁੰਦੇ ਨੇ, ਕੁਝ ਐਸੀਆਂ ਕਾਮਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਮਨੁੱਖ ਨੂੰ ਇੰਤਜ਼ਾਰ ਕਰਨਾ ਪੈਂਦਾ, ਚੱਲਣਾ ਪੈਂਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪੂਰਿਆ ਨਹੀਂ ਹੋਣਾ, ਉਹਦੇ ਸਮਾਂ, ਉਹਦੇ ਫਲ ਦਾ ਸਮਾਂ ਨਹੀਂ ਆਇਆ। ਅਸੀਂ ਉਹ ਬੀਜ ਬੀਜਿਆ ਹੈ ਜਿਹਦੇ ਲਈ ਕੁਝ ਸਾਲ ਲੱਗ ਸਕਦੇ ਨੇ, ਕੁਝ ਮਹੀਨੇ ਲੱਗ ਸਕਦੇ ਨੇ, ਦਸ਼ਕ ਲੱਗ ਸਕਦੇ ਨੇ, ਪਰ ਉਹਦੀ ਵਰਖਾ ਦੀ ਰਹਿਮਤ ਤੇ ਕਿੰਤੂ ਨਹੀਂ ਕਰਨਾ, ਕਿਉਂਕਿ ਉਹ ਸਦੀ ਵੀ ਹੋ ਰਹੀ ਹੈ, ਹਰ ਥਾਂ ਵਰਸਦਾ, ਹਰ ਥਾਂ ਤੇ ਵਰਸ ਰਿਹਾ, ਵਰਸੈ ਭਾਏ ਸੁਭਾਏ, ਇੱਕੋ ਜਿਹਾ ਵਰਸ ਰਿਹਾ, ਪਿਆਰ ਨਾਲ ਵਰਸ ਰਿਹਾ, ਨਿਰਪੱਖ ਹੋ ਕੇ ਵਰਸ ਰਿਹਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਸੇ ਬਿਰਖਾ ਹਰਿਆਵਲੇ, ਇੱਥੇ ਗੱਲ ਮੁਕਾ ਦਿੱਤੀ, ਗੁਰੂ ਸਾਹਿਬ ਨੇ ਸੌਖਾ ਕਰ ਦਿੱਤਾ। ਕਹਿੰਦੇ ਸਾਰੀ ਰੁੱਖਾਂ ਤੇ ਮੀਂਹ ਪੈਂਦਾ ਹੈ, ਸਾਰੇ ਰੁੱਖਾਂ ਤੇ, ਪਰ ਉਹ ਬਿਰਖ ਹਰਿਆਵਲੇ ਹੁੰਦੇ ਨੇ ਜੋ ਗੁਰਮੁਖ ਰਹੇ ਸਮਾਏ, ਜੋ ਗੁਰੂ ਦੇ ਸ਼ਰਨ ਵਿੱਚ ਬੈਠੇ ਨੇ, ਗੁਰੂ ਦੇ ਨੇੜੇ ਬੈਠੇ ਨੇ। ਇਹਦਾ ਮਤਲਬ ਇਹ ਹੋ ਗਿਆ ਜਿਹੜੇ ਗੁਰੂ ਦੀ ਕਿਰਪਾ ਨਾਲ ਉਸ ਧਰਤੀ ਤੇ ਬੈਠੇ ਨੇ ਜਿਹੜੀ ਉਪਜਾਊ ਹੈ, ਜਿਹੜੀ ਨਿਮਾਣ ਵਿੱਚ ਹੈ, ਜਿਹਦੇ ਜੜ੍ਹਾਂ ਵਿੱਚ ਪਾਣੀ ਡਿੱਗਦਾ ਹੈ, ਉਹ ਸਮਝ ਲਓ ਬਿਰਖ ਸਦਾ ਹੀ ਹਰੇ ਭਰੇ ਰਹਿਣਗੇ। ਤੇ ਜਿਹੜੇ ਬਿਰਖ ਚੋਟੀ ਤੇ ਲੱਗੇ ਹੋਏ ਨੇ, ਪੱਥਰ ਤੇ ਲੱਗੇ ਹੋਏ ਨੇ, ਦਾ ਮਤਲਬ ਹੈ ਵੀ ਉਹ ਹੰਕਾਰ। ਇੱਥੇ ਭਾਵ ਇਹ ਹੋ ਗਿਆ ਵੀ ਅਸੀਂ ਸਾਰਿਆਂ ਦੇ ਉੱਤੇ ਰੱਬ ਦੀ ਕਿਰਪਾ ਹੈ, ਪਰ ਅਸੀਂ ਵੇਖੀਏ ਵੀ ਅਸੀਂ ਹੰਕਾਰ ਦੇ ਪੱਥਰ ਤੇ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ ਕਿ ਨਿਮਰਤਾ ਦੇ ਟੋਏ ਵਿੱਚ, ਨਿਮਰਤਾ ਦੀ ਜ਼ਮੀਨ ਵਿੱਚ ਅਸੀਂ ਗੱਡੇ ਹੋਏ ਹਾਂ। ਜਿਹੜਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਮਰਤਾ ਵਿੱਚ ਰਹਿੰਦਾ, ਪਿਆਰ ਵਿੱਚ ਰਹਿੰਦਾ, ਸ਼ਰਧਾ ਵਿੱਚ ਰਹਿੰਦਾ, ਉਹ ਸਦਾ ਹੀ ਹਰਿਆ ਭਰਿਆ ਰਹਿੰਦਾ। ਉਹ ਤੇ ਐਸਾ ਫਲ ਹੈ, ਐਸਾ ਰੁੱਖ ਹੈ, ਜਿਹੜਾ 12 ਮਹੀਨੇ 30 ਦਿਨ ਜਿਹੜਾ ਹੈ ਉਹ ਫਲ ਦਿੰਦਾ ਹੈ, ਉਹ ਸਦਾ ਹੀ ਫਲ ਦਿੰਦਾ ਹੈ, ਹਰਿਆਵਲ ਹੈ ਉਹ। ਉਹਨੂੰ ਕਿਹਾ ਜਾਂਦਾ ਵੀ ਇਹ ਸਰਵਮਾਸੀ ਹੈ, ਸਾਰੇ ਸਾਲ ਹੀ ਜਿਹੜਾ ਫਲਦਾ ਰਹਿੰਦਾ, ਜਿਹਦੇ ਤੇ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ, ਜਿਹੜਾ ਨਿਰਮਾਣਤਾ ਵਿੱਚ ਰਹਿੰਦਾ, ਪਿਆਰ ਵਿੱਚ ਰਹਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਬਿਰਖ ਸਦਾ ਹੀ ਫਲਿਆ ਰਹਿੰਦਾ, ਤੇ ਉਹਦੇ ਤੇ ਫਿਰ ਪੰਖੀ ਸਦਾ ਆਉਂਦੇ ਨੇ। ਐਸਾ ਬੀਜ ਬੋਏ 12 ਮਾਸ ਫਲੰਤ, ਬਾਬਾ ਕਬੀਰ ਜੀ ਕਹਿੰਦੇ ਐਸਾ ਬੀਜ ਬੋ ਜਿਹੜਾ 12 ਮਾਹ ਹੀ ਹਰ ਸਾਲਾ ਸਾਲ ਹੀ ਫਲਦਾ ਰਹੇ, ਤੇ ਪੰਖੀ ਉਹਦੇ ਤੇ ਆਉਂਦੇ ਰਹਿਣੇ। ਦਾ ਮਤਲਬ ਇਹ ਹੈ ਇਹ ਭਾਈ, ਨਾਮ ਰੂਪੀ ਬੀਜ ਆਪਣੇ ਅੰਦਰ ਬੋ, ਤੇ ਉਹ ਜਦੋਂ ਤੂੰ ਬੀਜੇਗਾ ਉਹਦਾ ਫਲ ਲੱਗੇਗਾ। ਸਾਰੇ ਪੰਖੀਆਂ ਦਾ ਅਰਥ ਹੈ ਤੇਰੀਆਂ ਸਾਰੀਆਂ ਕਾਮਨਾਵਾਂ ਜਿਹੜੀਆਂ ਉੱਡੀਆਂ ਫਿਰਦੀਆਂ ਨਾ, ਦੂਰ ਦੂਰ ਤੈਨੂੰ ਲੱਗਦੀਆਂ, ਜਦੋਂ ਤੂੰ ਫਲਦਾਰ ਹੋ ਜਾਏਗਾ ਤੇਰੇ ਤੇ ਆ ਕੇ ਬੈਠ ਜਾਣਗੇ, ਹਰ ਪਦਾਰਥ ਹਰ ਕਾਮਨਾ ਤੇਰੀ ਪੂਰੀ ਹੋ ਜਾਏਗੀ, ਜੇ ਤੂੰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਉੱਥੇ ਬੀਜਿਆ ਹੈ।
ਜਿੱਥੇ ਪਾਣੀ ਰਹਿਮਤ ਦਾ ਟਿਕਦਾ ਹੈ। ਬਾਰਿਸ਼ ਦਾ ਪਾਣੀ ਜਿੱਥੇ ਟਿਕਦਾ ਹੈ, ਪਹਾੜਾਂ ਤੇ ਟਿਕਦਾ ਨਹੀਂ, ਉੱਥੋਂ ਵੀ ਡਿੱਗ ਕੇ ਥੱਲੇ ਆ ਜਾਂਦਾ ਹੈ, ਉੱਥੋਂ ਵੀ ਖਿਸਕ ਕੇ ਥੱਲੇ ਆ ਜਾਂਦਾ ਹੈ। ਸੋ ਅਸੀਂ ਆਪਣੇ ਆਪ ਨੂੰ ਟਿੱਬਾ ਨਹੀਂ ਬਣਾਉਣਾ, ਅਸੀਂ ਆਪਣੇ ਆਪ ਨੂੰ ਨਿਵਾਨ ਬਣਾਉਣਾ ਹੈ, ਅਸੀਂ ਆਪਣੇ ਆਪ ਨੂੰ ਪੱਧਰ ਬਣਾਉਣਾ ਹੈ ਕਿ ਜਿੱਥੇ ਆ ਕਰਕੇ ਗੁਰੂ ਦੀ ਰਹਿਮਤ ਦਾ, ਬਾਰਿਸ਼ ਦਾ ਪਾਣੀ ਟਿਕ ਜਾਏ ਤੇ ਫਿਰ ਅਸੀਂ ਹਰਿਆਵਲੇ ਬਿਰਖ ਰਹੀਏ ਸਾਰਾ ਸਾਲ। ਸਾਰਾ ਸਾਲ ਜਿਹੜਾ ਹੈ ਉਹ ਮੀਂਹ ਪੈਂਦਾ, ਮੀਂਹ ਤਾਂ ਇਉਂ ਵੀ ਕਹਿ ਸਕਦੇ ਹਾਂ ਕਿ ਮੀਂਹ ਦੀ ਰੁੱਤ ਹੈ, ਵਰਖਾ ਦੀ ਰੁੱਤ ਹੈ, ਪਰ ਕੁਝ ਰੁੱਖ ਐਸੇ ਨੇ ਜਿਹੜੇ ਉਸ ਢੰਗ ਨਾਲ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲੈਂਦੇ ਨੇ, ਉਹ ਸਾਰਾ ਸਾਲ ਹੀ ਫਲੀ ਭੂਤ ਰਹਿੰਦੇ ਨੇ। ਕੁਝ ਐਸੇ ਨੇ ਬਸ ਦੋ ਮਹੀਨਿਆਂ 'ਚ ਉੱਗਦੇ ਨੇ, ਉਦੋਂ ਹੀ ਫਿਰ ਬਾਅਦ 'ਚੋਂ ਸੜ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਜਿਹੜੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਗੁਰਮੁਖ ਹੋ ਗਏ, ਉਹ 12 ਮਾਹ ਹੀ ਸਦੀਵ ਕਾਲ ਹੀ ਹਰਿਆਵਲ ਰਹਿੰਦੇ ਨੇ, ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਨਾਨਕ ਨਦਰੀ ਸੁੱਖ ਹੋਏ, ਪਰਮੇਸ਼ਵਰ ਦੀ ਕਿਰਪਾ ਨਦਰ ਉਹਨਾਂ ਤੇ ਹੁੰਦੀ ਹੈ, ਉਹ ਸੁੱਖ ਹੋ ਜਾਂਦਾ ਹੈ, ਉਹਨਾਂ ਨੂੰ ਆਨੰਦ ਮਿਲਦਾ ਹੈ। ਇਹਨਾਂ ਜਨਤਾ ਕਾ ਦੁੱਖ ਜਾਏ, ਤੇ ਇਹ ਜਨਤ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਹੀਣੇ, ਵਰਖਾ ਤੋਂ ਹੀਣੇ ਹੁੰਦੇ ਨੇ, ਪਰ ਜਦੋਂ ਗੁਰਮੁਖ ਬਣ ਜਾਂਦੇ ਨੇ ਉਹਨਾਂ ਤੇ ਰਹਿਮਤ ਦਾ ਮੀਂਹ ਪੈ ਜਾਂਦਾ, ਦੁੱਖ ਚਲਾ ਜਾਂਦਾ ਹੈ। ਇਹਨਾਂ ਜਨਤਾ ਕਾ ਦੁੱਖ ਜਾਏ, ਉਹਨਾਂ ਹਿਰਦਿਆਂ ਦਾ ਦੁੱਖ ਮਿਟ ਜਾਂਦਾ ਹੈ, ਉਹਨਾਂ ਆਤਮਾਵਾਂ ਦਾ ਦੁੱਖ ਮਿਟ ਜਾਂਦਾ ਹੈ ਜਿਹੜੀਆਂ ਟੁੱਟੀਆਂ ਹੁੰਦੀਆਂ ਨੇ, ਜਿਹੜੀਆਂ ਬਿਖਰੀਆਂ ਹੁੰਦੀਆਂ ਨੇ। ਪਰ ਜਿਉਂ ਹੀ ਉਹ ਗੁਰੂ ਦੀ ਕਿਰਪਾ ਦੀਆਂ ਪਾਤਰ ਬਣ ਜਾਂਦੀਆਂ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਸ਼ਰਸ਼ਾਰ ਕਰ ਲੈਂਦੀਆਂ ਜੀਵ ਆਤਮਾ, ਗੁਰੂ ਸਾਹਿਬ ਕਹਿੰਦੇ ਫਿਰ ਉਹਨਾਂ ਤੇ ਐਸਾ ਵਾਹਿਗੁਰੂ ਦੀ ਰਹਿਮਤ ਦੀ ਕਣੀ ਪੈਂਦੀ ਹੈ ਕਿ ਉਹਨਾਂ ਦਾ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਉਹ ਫਿਰ ਇਸ ਤਰ੍ਹਾਂ ਵਰਸਦਾ ਹੈ ਜਿਵੇਂ ਪਿੱਛੇ ਆਪਾਂ ਪਾਵਨ ਸਲੋਕ ਬਾਬਾ ਜੀ ਦੇ ਪੜ੍ਹਨਾ, ਗੁਰੂ ਅਮਰਦਾਸ ਜੀ ਦੇ ਵੀ, ਉਨਵ ਉਨਵ ਆਇਆ ਬਰਸੈ ਲਾਏ ਝੜੀ। ਉਨਵ ਉਨਵ ਦਾ ਅਰਥ ਪਿੱਛੇ ਅਰਥ ਕੀਤਾ ਸੀ ਵੀ ਝੁੱਕ ਝੁੱਕ ਕੇ ਆਇਆ ਫਿਰ ਬੱਦਲ ਉਹਨਾਂ ਤੱਕ, ਤੇ ਇਸ ਤਰ੍ਹਾਂ ਵਰਸਦਾ ਝੜੀ ਲਾ ਦਿੰਦਾ ਹੈ। ਉਹ ਸਦਾ ਹੀ ਭਿੱਜੇ ਰਹਿੰਦੇ ਨੇ ਨਾਮ ਦੀ ਰਹਿਮਤ ਨਾਲ, ਨਾਮ ਦੀ ਬਖਸ਼ਿਸ਼ ਦੇ ਨਾਲ। ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕਿਉਂਕਿ ਦੁੱਖ ਤੇ ਤਕਲੀਫ ਪਾਣੀ ਤੋਂ ਟੁੱਟੀਆਂ ਹੀ ਹੈ ਨਾ, ਪਾਣੀ ਜੀਵ ਹੈ। ਇਸੇ ਤਰ੍ਹਾਂ ਪ੍ਰਾਣੀ ਦਾ ਜੀਵਨ ਜਿਹੜਾ ਹੈ ਉਹ ਨਾਮ ਹੈ, ਉਹ ਹੁਕਮ ਹੈ, ਉਹ ਕਿਰਪਾ ਹੈ, ਤੇ ਜਿਹੜਾ ਅੱਠੇ ਪੈਰ ਵਾਹਿਗੁਰੂ ਦੀ ਕਿਰਪਾ ਵਿੱਚ ਰਹੇ, ਵਾਹਿਗੁਰੂ ਦੀ ਰਜ਼ਾ ਵਿੱਚ ਰਹੇ, ਉਹਨੂੰ ਦੁੱਖ ਕਾਹਦਾ। ਦੁੱਖ ਤਾਂ ਉਦੋਂ ਹੀ ਆ ਜਦੋਂ ਵਿਸਰ ਜਾਏ, ਤਾਂ ਦਤਾਰ ਜੀ ਕਹਿੰਦੇ ਨੇ ਉਹਨਾਂ ਜਨਤਾ ਦਾ ਦੁੱਖ ਮਿਟ ਜਾਂਦਾ ਹੈ ਜਿਹੜੇ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ, ਦੁੱਖ ਮਿਟ ਗਿਆ। ਤੇ ਜਿਹੜੇ ਪਰਮਾਤਮਾ ਪਰਮੇਸ਼ਵਰ ਦੇ ਨਾਮ ਤੋਂ ਟੁੱਟੇ ਹੋਏ ਨੇ, ਉਹ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਹਰਿਆ ਭਰਿਆ ਕਰਨ ਦੀ ਕੋਸ਼ਿਸ਼ ਕਰਨ, ਬਾਬਾ ਜੀ ਕਹਿੰਦੇ ਨਹੀਂ, ਗੁਰੂ ਕਿਰਪਾ ਦੀ ਬਰਖਾ ਤੋਂ ਬਿਨਾਂ ਹਰਿਆਵਲ ਨਹੀਂ ਹੁੰਦੇ। ਵਾਹਿਗੁਰੂ ਦੀ ਰਹਿਮਤ ਬੜੀ ਵੱਡੀ ਚੀਜ਼ ਹੈ, ਬੰਦਾ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲਏ ਆਪਣੇ ਤੌਰ ਤੇ, ਬੰਦਾ ਕੁਦਰਤੀ ਸਰੋਤ ਜਿਹੜੇ ਰੱਬ ਨੇ ਕੁਦਰਤੀ ਸਰੋਤ ਸਾਨੂੰ ਦਿੱਤੇ ਨੇ ਨਾ, ਜਾਂ ਜੋ ਕੁਦਰਤਨ ਸਾਡੇ ਤੇ ਰਹਿਮਤਾਂ ਹੁੰਦੀਆਂ ਨੇ, ਮਨੁੱਖ ਸੋਚਦਾ ਵੀ ਅਸੀਂ ਆਪਣੀ ਟੈਕਨੋਲੋਜੀ ਦੇ ਨਾਲ, ਆਪਣੇ ਸਿਆਣਪ ਨਾਲ ਅਸੀਂ ਉਹੋ ਜਿਹੀ ਬਨਾਵਟ ਬਣਾ ਕੇ ਆਪਣੇ ਆਪ ਨੂੰ ਹਰਿਆ ਭਰਿਆ ਕਰ ਸਕਦੇ ਹਾਂ, ਪਰ ਨਹੀਂ ਹੋ ਸਕਦਾ। ਬੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਆ ਪਿੱਛੇ ਜੇ ਭਾਰਤ ਦੀ ਧਰਤੀ ਤੇ ਜਦੋਂ ਇਹ ਦੇਖਿਆ ਵੀ ਬਹੁਤ ਜ਼ਿਆਦਾ, ਖਾਸ ਕਰਕੇ ਦਿੱਲੀ ਦੀ ਧਰਤੀ ਤੇ ਪੋਲਿਊਸ਼ਨ ਦੀਆਂ ਗੱਲਾਂ ਆਈਆਂ, ਹਵਾ ਦੀ ਕੁਆਲਿਟੀ ਇੰਨੀ ਡਿੱਗ ਚੁੱਕੀ ਸੀ, ਉਹਨਾਂ ਇਹ ਸੋਚਿਆ ਵੀ ਅਸੀਂ ਬਨਾਵਟੀ ਬੱਦਲ ਬਣਾ ਕੇ ਮੀਂਹ ਪਾਵਾਂਗੇ, ਕਿਉਂਕਿ ਬਾਰਿਸ਼ ਨਹੀਂ ਸੀ ਪੈ ਰਹੀ, ਕਿ ਮੀਂਹ ਪਏਗਾ ਜਿਹੜਾ ਪੋਲਿਊਸ਼ਨ ਹੈ ਜਿਹਨੇ ਉੱਤੇ ਪਰਤ ਬਣਾਈ ਹੋਈ ਹੈ ਉਹ ਡਿੱਗ ਜਾਏਗੀ, ਟੁੱਟ ਜਾਏਗੀ। ਪਰ ਸਾਰੇ, ਹਾਲਾਂਕਿ ਕਈ ਦੇਸ਼ਾਂ ਨੇ ਕੀਤਾ, ਪਰ ਇਹ ਸਭ ਕੁਝ ਬਹੁਤ ਇਉਂ ਕਹਿ ਲਈਏ ਵੀ ਗੈਰ ਕੁਦਰਤਨ ਹੈ। ਜੋ ਚੀਜ਼ ਗੈਰ ਕੁਦਰਤਨ ਹੈ ਉਹ ਅਸੀਂ ਕਰਾਂਗੇ ਉਹਦਾ ਸਾਨੂੰ ਖਮਿਆਜ਼ਾ ਜ਼ਿਆਦਾ ਭੁਗਤਣਾ ਪੈਂਦਾ। ਹੋ ਸਕਦਾ ਸਮੇਂ ਵੇਲੇ ਉਸ ਵਕਤ ਵਕਤੀ ਤੌਰ ਤੇ ਲੱਗੇ ਵੀ ਸਾਨੂੰ ਇਹਦਾ ਫਾਇਦਾ ਆਏਗਾ, ਪਰ ਨਹੀਂ, ਗੈਰ ਕੁਦਰਤਨ ਢੰਗ ਦੇ ਨਾਲ ਜੋ ਵੀ ਕਾਰਜ ਕੀਤਾ ਜਾਏਗਾ ਉਹਦਾ ਫਾਇਦਾ ਘੱਟ ਹੈ, ਉਹਦਾ ਨੁਕਸਾਨ ਜ਼ਿਆਦਾ ਹੈ। ਕੁਦਰਤਨ ਤਰੀਕੇ ਨਾਲ ਜੋ ਵੀ ਵਾਹਿਗੁਰੂ ਸਾਨੂੰ ਪਰੋਸ ਰਿਹਾ ਨਾ, ਉਹ ਸਦਾ ਹੀ ਰਹਿਮਤਾਂ ਵਰਸਾਉਂਦਾ, ਸਦਾ ਹੀ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਨਿਆਮਤ ਹੈ ਪਰਮਾਤਮਾ ਦੀ, ਵਰਖਾ ਵੀ ਮੀਂਹ ਵੀ ਵਾਹਿਗੁਰੂ ਦੀ ਨਿਆਮਤ ਹੈ। ਜਦੋਂ ਵਰਸਦਾ, ਜਿਸ ਸਮੇਂ ਤੇ ਵਰਸਦਾ ਹੈ, ਉਹ ਕੁਦਰਤ ਨੇ ਬੜਾ ਸੁੰਦਰ ਨਿਜ਼ਾਮ ਹੈ ਪਰਮਾਤਮਾ ਦਾ, ਹਰ ਚੀਜ਼ ਨੂੰ ਸਮੇਂ ਵਿੱਚ ਬੱਝਿਆ ਹੈ।
ਤੇ ਜੇ ਕਿਤੇ ਕੋਈ ਚੀਜ਼ ਸਮੇਂ ਤੋਂ ਅੱਗੇ ਪਿੱਛੇ ਹੁੰਦੀ ਹੈ ਨਾ, ਇਹ ਵੀ ਆਮ ਮਨੁੱਖ ਦੀ ਸ਼ੈਤਾਨੀ ਦਿਮਾਗ ਦੀ ਕਾਢ ਹੈ ਕਿ ਜਦੋਂ ਕੁਦਰਤ ਨਾਲ ਖਿਲਵਾੜ ਕਰਦਾ, ਖੇਡਾਂ ਕਰਦਾ, ਫਿਰ ਕੁਦਰਤ ਵੀ ਆਪਣੇ ਆਪ ਨੂੰ ਵਿਖਾਉਂਦੀ ਹੈ, ਫਿਰ ਆਪਣਾ ਭਿਆਨਕ ਰੂਪ ਵਿਖਾਉਂਦੀ ਹੈ। ਸੋ ਦਤਾਰ ਪਿਤਾ ਮਹਾਰਾਜ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਵਾਹਿਗੁਰੂ ਦੀ ਰਹਿਮਤ ਦਾ ਮੀਂਹ ਪੈ ਰਿਹਾ ਹੈ। ਇਸ ਸਲੋਕ ਦਾ ਭਾਵ ਹੈ ਵਾਹਿਗੁਰੂ ਦੀ ਰਹਿਮਤ ਦਾ ਮੀਂਹ ਵਰ ਰਿਹਾ ਹੈ, ਅਸੀਂ ਨੀਵੇਂ ਹੋ ਕਰਕੇ ਉਸਨੂੰ ਗ੍ਰਹਿਣ ਕਰੀਏ, ਅਸੀਂ ਝੁਕ ਜਾਈਏ ਗੁਰੂ ਕੀ ਸੰਗਤ ਵਿੱਚ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਉੱਥੇ ਟਿਕ ਜਾਈਏ, ਉੱਥੇ ਬਾਰਿਸ਼ ਜਿਹੜੀ ਹੈ ਉੱਤੋਂ ਡਿੱਗ ਕੇ ਵੀ ਸਾਡੇ ਤੇ ਆ ਜਾਏਗੀ, ਤੇ ਅਸੀਂ ਸਦਾ ਹੀ ਹਰੇ ਭਰੇ ਰਵਾਂਗੇ, ਕਦੀ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ, ਦੁੱਖ ਮਿਟ ਜਾਏਗਾ, ਅੰਦਰੋਂ ਸੰਤਾਪ ਮਿਟ ਜਾਣਗੇ, ਸਾਰੀ ਮਲ ਧੋ ਦੇਗਾ ਮੀਂਹ ਦਾ ਪਾਣੀ, ਜਿਵੇਂ ਸਾਰੀ ਮੈਲ ਧੋ ਦਿੰਦਾ ਨਾ। ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਸਾਡੇ ਜੀ ਦਾ ਦਾਤਾ ਹੈ, ਸਾਰੀ ਮੈਲ ਧੋ ਦੇਗਾ। ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਸਾਰੀ ਮਲ ਹੀ ਖੋ ਲਈ, ਸਾਰੀ ਮੈਲ ਧੁੱਪ ਜਾਏਗੀ। ਦਤਾਰ ਪਿਤਾ ਜੀ ਅਗਲੇ ਸਲੋਕ ਵਿੱਚ ਕਿਰਪਾ ਕਰਦੇ ਨੇ, ਮਹੱਲਾ ਤੀਜਾ, ਭਿੰਨੀ ਰਹਿਣ ਚਮਕਿਆ ਵੁੱਠਾ ਚਹਿਬਰ ਲਾਏ। ਫਿਰ ਬਾਰਿਸ਼ ਦੀ ਗੱਲ ਕੀਤੀ, ਬੱਦਲ ਦੀ ਗੱਲ ਕੀਤੀ, ਭਿੰਨੀ ਰਹਿਣ ਭਿੱਜੀ ਹੋਈ ਰਾਤ। ਮੰਨ ਲਓ ਇੱਕ ਦਿਨ ਪਹਿਲਾਂ ਜਾਂ ਕੁਝ ਸਮਾਂ ਪਹਿਲਾਂ ਦਿਨੇ ਮੀਂਹ ਪਿਆ ਹੋਵੇ ਤੇ ਉਹ ਰਾਤ ਸਲਾਬੀ ਹੁੰਦੀ ਹੈ, ਪਤਾ ਹੁੰਦਾ ਵੀ ਪਹਿਲਾਂ ਬਾਰਿਸ਼ ਪੈ ਕੇ ਹੱਡੀ ਜੀ ਦੋ ਝੜੀ ਲੱਗੀ ਹੋਵੇ, ਉਹ ਰਾਤ ਬੜੀ ਸੋਹਣੀ ਲੱਗਦੀ, ਚਮਕਦੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਸ ਭਿੰਨੀ ਰਹਿਣ ਵਿੱਚ ਚੰਦਰਮੇ ਦੀ ਚਾਂਦਨੀ ਪੈਂਦੀ ਹੈ, ਤਾਰੇ ਚਮਕਦੇ ਨੇ, ਬਾਰਿਸ਼ ਦੀਆਂ ਬੂੰਦਾਂ ਜੇ ਬਨਸਪਤੀ ਤੇ ਪਈਆਂ ਹੁੰਦੀਆਂ ਨੇ, ਦਿਸਦੀਆਂ ਹੁੰਦੀਆਂ ਤਰੇਲ, ਤੇ ਫਿਰ ਵਰਸਦਾ ਤੇ ਕਿੱਡਾ ਸੋਹਣਾ ਨਜ਼ਾਰਾ ਹੈ। ਦਾਤਾ ਜੀ ਕਹਿੰਦੇ ਭਿੰਨੀ ਰਹਿਣ ਚਮਕਿਆ, ਜਦੋਂ ਬਿਜਲੀ ਚਮਕਦੀ ਹੈ ਤੇ ਉਹ ਚਮਕ ਰਾਤ ਦੇ ਹਨੇਰੇ ਵਿੱਚ ਦੱਸਦੀ ਹੈ ਵੀ ਕਿੱਥੇ ਕਿੱਥੇ ਉਹਦੀ ਰਹਿਮਤ ਦਾ ਮੀਂਹ ਵਰਸਿਆ ਹੈ। ਇਹਦਾ ਭਾਵ ਇਹ ਹੈ ਕਿ ਭਿੱਜੀਆਂ ਹੋਈਆਂ ਜੀਵ ਆਤਮਾਵਾਂ ਜਦੋਂ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਭਿੱਜ ਜਾਂਦੀਆਂ ਨੇ, ਫਿਰ ਜਦੋਂ ਕਿਤੇ ਉਹ ਵਾਹਿਗੁਰੂ ਗਿਆਨ ਦਿੰਦਾ, ਰੋਸ਼ਨੀ ਦਿੰਦਾ, ਚਮਕ ਦਿੰਦਾ ਹੈ, ਉਹਦੇ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਹੜੇ ਕਿਹੜੇ ਰੱਬ ਦੇ ਪਿਆਰੇ ਜੀਵ ਨੇ, ਕਿਹੜੀਆਂ ਕਿਹੜੀਆਂ ਧਰਤੀਆਂ ਨੇ, ਕਲਰਾਠੀਆਂ ਰੇਤਲੀਆਂ ਬਜਾਊ, ਜਿਨ੍ਹਾਂ ਸਾਰਿਆਂ ਨੂੰ ਵਾਹਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਸਰਸ਼ਾਰ ਕਰ ਦਿੱਤਾ ਹੈ। ਵੁੱਠਾ ਛਹਿਬਰ ਲਾਏ, ਵੁੱਠਾ ਦਾ ਅਰਥ ਹੈ ਵਰਸਿਆ, ਲਗਾਤਾਰ ਪਿਆ, ਛਹਿਬਰ ਲਾ ਕੇ, ਛਹਿਬਰ ਦਾ ਅਰਥ ਹੈ ਇੱਕ ਪਲ ਵੀ ਨਹੀਂ ਰੁਕਣਾ, ਬਾਰਿਸ਼ ਦੀਆਂ ਬੂੰਦਾਂ ਲਗਾਤਾਰ ਡਿੱਗਦੀਆਂ ਨੇ, ਉਹਨੂੰ ਕਹਿੰਦੇ ਛਹਿਬਰ ਲਾ ਕੇ ਪੈਣਾ। ਕਹਿੰਦੇ ਵਾਹਿਗੁਰੂ ਦੀ ਕਿਰਪਾ ਜਦੋਂ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਨ ਤੇ ਆ ਜਾਏ, ਉਹ ਫਿਰ ਇਸ ਤਰ੍ਹਾਂ ਵਰਸਦਾ ਹੈ ਜਿਵੇਂ ਚਮਕਦੀ ਹੋਈ ਰਾਤ, ਭਿੱਜੀ ਹੋਈ ਰਾਤ ਵਿੱਚ ਮੁੱਲਾਧਾਰ ਮੀਂਹ ਪੈਂਦਾ ਹੈ। ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ, ਪ੍ਰੇਮ ਵਿੱਚ ਭਿੱਜੇ ਹੁੰਦੇ ਨੇ, ਉਹਨਾਂ ਦੇ ਹਿਰਦਿਆਂ ਤੇ ਸਦਾ ਇਹ ਅੰਤਰੀਵ ਅਰਥ ਨੇ। ਬਾਰਿਸ਼ ਕਿਹੜੀ ਅੰਦਰ ਦੀ, ਇਹ ਸਾਰੀ ਖੇਡ ਮਨ ਦੀ ਹੈ, ਸਾਰੀ ਖੇਡ ਅੰਦਰ ਦੀ ਹੋ ਰਹੀ ਹੈ। ਜਿਹੜਾ ਮੀਂਹ ਪੈਣਾ ਹੈ, ਜਿਹੜਾ ਭਿੱਜਣਾ ਹੈ, ਜਿਹੜਾ ਹਰਿਆਵਲ ਹੈ, ਜਿਹੜਾ ਫਲ ਹੈ, ਇਹ ਸਰੀਰ ਦੀ ਗੱਲ ਨਹੀਂ, ਸਰੀਰ ਤੇ ਤਾਂ ਉਹਦਾ ਅਸਰ ਦਿਸਣਾ ਹੈ, ਇਹ ਸਭ ਕੁਝ ਅੰਦਰ ਦੀ ਖੇਡ ਹੈ ਕਿ ਜਿਹਦੇ ਹਿਰਦੇ ਨੂੰ ਪਰਮਾਤਮਾ ਨੇ ਇਸ ਤਰ੍ਹਾਂ ਸਰਸ਼ਾਰ ਕਰ ਦਿੱਤਾ, ਆਪਣੇ ਪ੍ਰੇਮ ਵਿੱਚ ਭਿਉਂ ਦਿੱਤਾ ਹੈ, ਆਪਣੇ ਪ੍ਰੇਮ ਵਿੱਚ ਉਹ ਭਿੱਜ ਗਿਆ ਉਹਦੇ ਪ੍ਰੇਮ ਵਿੱਚ। ਦਾਤਾ ਜੀ ਕਹਿੰਦੇ ਫਿਰ ਉਹਦੀ ਸ਼ੈਬਰ ਤੋਂ ਬਚ ਨਹੀਂ ਸਕਦਾ, ਉਹ ਮਾਲਕ ਉਹਦੇ ਤੇ ਕਿਰਪਾ ਕਰਦੇ ਨੇ, ਕੋਈ ਖੁੰਜਾ ਫਿਰ ਸੁੰਜਾ ਨਹੀਂ ਛੱਡਦਾ, ਹਰ ਪਾਸਿਓਂ ਮਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਸ਼ਾਰ ਹੋ ਜਾਂਦਾ, ਉਹਦਾ ਕੋਈ ਹਿੱਸਾ, ਕੋਈ ਨੁੱਕਰ ਜਿਹੜੀ ਹੈ ਉਹ ਇਹ ਨਹੀਂ ਕਹਿ ਸਕਦੇ ਵੀ ਵੇਖੋ ਗੁਰਮੁਖ ਪੂਰਾ ਗੁਰਮੁਖ ਹੁੰਦਾ, ਜੇ ਕੋਈ ਮਨਮੁਖ ਹੈ ਪੂਰਾ ਮਨਮੁਖੀ ਹੈ, ਜੇ ਕੋਈ ਚੰਗਾ ਉਹ ਪੂਰਾ ਚੰਗਾ ਹੀ ਹੁੰਦਾ, ਜੇ ਕੋਈ ਬੁਰਾ ਉਹ ਪੂਰਾ ਬੁਰਾ ਹੀ ਹੁੰਦਾ, ਅਸੀਂ ਇਹ ਧਾਰਨਾਵਾਂ ਬਣਾਈਆਂ ਜੀ ਉਹਦੇ ਚ ਆਹ ਹੈ ਆ ਨਹੀਂ। ਜੇ ਕੋਈ ਮਿਸ਼ਰੀ ਦੀ ਡਲੀ ਹੈ ਜਾਂ ਲੂਣ ਦੀ ਡਲੀ ਹੈ, ਜੇ ਲੂਣ ਦੀ ਡਲੀ ਨੂੰ ਕੋਈ ਕਹੇ ਵੀ ਮੈਂ ਇਸ ਪਾਸੋਂ ਚੱਕ ਮਾਰਾਂ ਜਾਂ ਚੱਟਾਂ ਤੇ ਇਧਰੋਂ ਮਿੱਠਾ ਲੱਗੇਗਾ, ਉਧਰੋਂ ਇਹ ਨਮਕੀਨਾ ਲੱਗੇਗਾ, ਉਧਰੋਂ ਖੱਟਾ ਲੱਗੇਗਾ, ਨਹੀਂ, ਨਮਕ ਦੀ ਡਲੀ ਨੂੰ ਜਿੱਥੋਂ ਵੀ ਚੱਖਾਂਗੇ ਉਹ ਨਮਕ ਹੀ ਦੇਗੀ, ਮਿਸ਼ਰੀ ਦੀ ਡਲੀ ਨੂੰ ਜਿੱਥੋਂ ਵੀ ਚੱਕ ਮਾਰਾਂਗੇ ਮਿਠਾਸ ਹੀ ਦੇਗੀ। ਇਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਦੇ ਜਿਹੜੇ ਪਾਤਰ ਬਣ ਚੁੱਕੇ ਨੇ, ਜਿਹੜੇ ਪ੍ਰਭੂ ਦੇ ਪਿਆਰ ਚ ਵਰਸਾਏ ਗਏ ਨੇ, ਉਹ ਮਿਸ਼ਰੀ ਦੀ ਡਲੀ ਵਰਗੇ ਨੇ, ਉਹਨਾਂ ਦਾ ਹਿਰਦਾ ਹਰ ਪੱਖੋਂ ਹੀ ਰਹਿਮਤਾਂ ਵੰਡਦਾ ਹੈ, ਹਰ ਪਾਸਿਓਂ ਹੀ ਕਿਰਪਾ, ਉਹ ਕੋਈ ਨਹੀਂ ਦੇਖਦੇ ਵੀ ਇਹਨੂੰ ਗਿਆਨ ਦੇਣਾ ਜਾਂ ਇਹਨੂੰ ਨਹੀਂ ਦੇਣਾ, ਉਹਨਾਂ ਲਈ ਸਾਰੇ ਨਿਰਵੈਰ ਦੀ ਬਿਰਤੀ ਬਣ ਜਾਂਦੀ ਹੈ, ਮਿੱਤਰ ਸ਼ਤਰੂ ਸਭ ਇੱਕ ਸਮਾਨ ਨੇ ਉਹਨਾਂ ਦੇ ਲਈ। ਉਹਨਾਂ ਦੇ ਅੰਦਰ ਦਾ ਜਿਹੜਾ ਉਪਦੇਸ਼ ਬਾਹਰ ਆਉਂਦਾ ਨਾ, ਉਹ ਇਹ ਨਹੀਂ ਦੇਖਦਾ ਵੀ ਇਹ ਗੈਰ ਹੈ
ਜਾਂ ਇਹ ਵਾਜਬ ਹੈ ਨਹੀਂ, ਉਹ ਸਭ ਨੂੰ ਇੱਕ ਸਮਾਨ ਦੇਖਦੇ ਨੇ, ਕਿਉਂਕਿ ਉਹਨਾਂ ਦਾ ਸੁਭਾਅ ਮਿਸ਼ਰੀ ਵਰਗਾ ਬਣ ਜਾਂਦਾ, ਜਿੱਥੋਂ ਮਰਜ਼ੀ ਚੱਕ ਮਾਰੋ ਉਹਨਾਂ ਮਿਠਾਸ ਦੇਣੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਕਿਰਪਾ ਉਹਨਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੀ ਹੈ, ਜਿੱਤ ਉੱਠੈ, ਜਿਹਦੇ ਤਰਸ ਕਿਰਪਾ ਦੇ ਨਾਲ, ਜਿਹਦੇ ਵਰਸਨ ਨਾਲ, ਜਿਹਦੇ ਤਰੁੱਠ ਜਾਣ ਦੇ ਨਾਲ। ਅੰਨ ਧਨ ਬਹੁਤ ਉਪਜੈ, ਬਹੁਤ ਅੰਨ ਧਨ ਪੈਦਾ ਹੁੰਦਾ। ਬਾਰਿਸ਼ ਫਸਲਾਂ ਦੇ ਲਈ ਬੜੀ ਜ਼ਰੂਰੀ ਹੈ, ਭਾਵੇਂ ਜਿੰਨਾ ਮਰਜ਼ੀ ਪਾਣੀ ਹੋਵੇ ਪਰ ਬਾਰਿਸ਼ ਤੋਂ ਬਿਨਾਂ ਫਸਲ ਨਹੀਂ ਹੁੰਦੀ। ਉਹਦਾ ਆਪਣਾ ਇੱਕ ਇਉਂ ਕਹਿ ਲਈਏ ਤਸੀਰ ਹੈ, ਪਾਣੀ ਦੀ, ਕਣੀ ਦੇ ਪਾਣੀ ਦੀ ਤਸੀਰ ਆਪਣੀ ਹੈ। ਜਿੰਨਾ ਮਰਜ਼ੀ ਧਰਤੀ ਤੋਂ ਪਾਣੀ ਸਿੰਚਿਆ ਜਾਏ ਉਹ ਫਸਲ ਨਹੀਂ ਪ੍ਰਫੁੱਲਤ ਹੋਏਗੀ ਜਿੰਨਾ ਚਿਰ ਬਾਰਿਸ਼ ਨਹੀਂ ਪੈਂਦੀ, ਕਣੀ ਨਹੀਂ ਪੈਂਦੀ। ਇਹਦਾ ਮਤਲਬ ਹੈ ਵੀ ਮਨੁੱਖ ਆਪਣਾ ਯਤਨ ਕਰਕੇ ਆਪਣੇ ਆਪ ਨੂੰ ਸਮ੍ਰਿੱਧ ਬਣਾ ਸਕਦਾ, ਪਰ ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਦੀ ਕਣੀ ਨਹੀਂ ਪੈਂਦੀ ਉਨਾ ਚਿਰ ਉਹ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਹੋ ਸਕਦਾ, ਪੂਰੀ ਤਰ੍ਹਾਂ ਦੇ ਨਾਲ ਉਹਦੇ ਅੰਦਰ ਉਹ ਗੁਣ ਨਹੀਂ ਭਰੇ ਜਾ ਸਕਦੇ। ਇਸੇ ਕਰਕੇ ਵਰਖਾ ਦੀ ਬੜੀ ਲੋੜ ਮੰਨੀ ਜਾਂਦੀ ਸੀ। ਅੱਜ ਤਾਂ ਕਿਉਂਕਿ ਉਦੋਂ ਲੋਕ ਖੇਤੀ ਤੇ ਨਿਰਭਰੀ, ਫਸਲਾਂ ਤੇ ਨਿਰਭਰੀ ਜ਼ਿਆਦਾ ਹੁੰਦੇ ਸਨ, ਅੱਜ ਉਹ ਸਮਾਂ ਨਹੀਂ ਰਿਹਾ। ਪਰ ਗੁਰਦੇਵ ਜੀ ਕਹਿੰਦੇ ਉਦੋਂ ਫਿਰ ਜਦੋਂ ਅੰਨ ਉਪਜਦਾ ਸੀ ਫਿਰ ਧਨ ਪੈਦਾ ਹੁੰਦਾ ਸੀ, ਅੰਨ ਤੋਂ ਹੀ ਧਨ ਪੈਦਾ ਹੁੰਦਾ। ਤਾਂ ਹੀ 12 ਮਾਹ ਦੀ ਬਾਣੀ ਵਿੱਚ ਗੁਰੂ ਸਾਹਿਬ

ਤੇ ਧਨ ਬਹੁਤ ਉਪਜਦਾ ਹੈ। ਇੱਥੇ ਅਸੀਂ ਅੰਨ ਧਨ ਦਾ ਅਰਥ ਕਰ ਸਕਦੇ ਹਾਂ ਕਿ ਜਦੋਂ ਵਾਹਿਗੁਰੂ ਦੀ ਕਿਰਪਾ ਪੈਦਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ, ਫਿਰ ਮਨੁੱਖ ਦੇ ਅੰਦਰੋਂ ਗੁਣਾਂ ਦਾ ਧਨ, ਗੁਣਾਂ ਦਾ ਅੰਨ ਅਨਾਜ ਉਹ ਪ੍ਰਫੁੱਲਤ ਹੁੰਦਾ ਹੈ। ਜਾਂ ਸਹੋ ਕਰੇ ਰਜਾਏ, ਜਾਂ ਜਦੋਂ ਸ਼ਹੋ ਵਾਹਿਗੁਰੂ ਪਰਮਾਤਮਾ ਆਪਣੀ ਰਜਾ ਵਿੱਚ ਆ ਜਾਂਦਾ, ਆਪਣੀ ਕਿਰਪਾ ਤੇ ਘਰ ਵਿੱਚ ਆ ਜਾਂਦਾ, ਉਹਦੀ ਕਿਰਪਾ ਦੇ ਨਾਲ ਫਿਰ ਹਿਰਦੇ ਤੇ ਰਹਿਮਤ ਦਾ ਮੀਂਹ ਪੈਂਦਾ ਹੈ ਤੇ ਅੰਨ ਧਨ ਬਹੁਤ ਉਪਜੈ। ਫਿਰ ਧਰਤੀ ਤੋਂ ਅੰਨ ਪੈਦਾ ਹੁੰਦਾ ਹੈ, ਉਸ ਅੰਨ ਦੇ ਨਾਲ ਫਿਰ ਧਨ ਪੈਦਾ ਹੁੰਦਾ ਹੈ। ਜਿੱਤ ਖਾਧ ਹੈ ਮਨ ਤ੍ਰਿਪਤੀ ਹੈ, ਉਹ ਅੰਨ ਜਿਹਨੂੰ ਖਾ ਕੇ ਫਿਰ ਮਨ ਤ੍ਰਿਪਤ ਹੋ ਜਾਂਦਾ। ਜਿਹੜਾ ਵਰਖਾ ਦੀ ਰੁੱਤ ਦੇ ਵਿੱਚ ਪਲਿਆ ਹੈ, ਜਿਹੜਾ ਕੁਦਰਤੀ ਤਰੀਕੇ ਨਾਲ ਪਲਿਆ ਹੈ, ਉਹ ਮਨੁੱਖ ਦਾ ਮਨ ਤਨ ਤ੍ਰਿਪਤ ਕਰ ਦਿੰਦਾ ਹੈ। ਉਹ ਭੋਜਨ ਗੁਰੂ ਸਾਹਿਬ ਕਹਿੰਦੇ ਜਿੱਤ ਖਾਧ ਹੈ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹ ਜੀਆਂ ਦੇ ਵਿੱਚ ਹੀ ਸਮਾਇਆ ਹੋਇਆ। ਉਹ ਪਰਮਾਤਮਾ ਦੀ ਕਿਰਪਾ ਸਭ ਤੇ ਵਰਸਦੀ ਹੈ ਤੇ ਜਿਹਦੇ ਤੇ ਉਹ ਕਿਰਪਾ ਕਰਦੇ ਉਹਨੂੰ ਇਹ ਨਾਮ ਰੂਪੀ ਭੋਜਨ ਦਿੰਦਾ ਹੈ, ਇਹ ਅੰਨ ਦਿੰਦਾ ਹੈ, ਜਿਹਨੂੰ ਖਾ ਕੇ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਹੋ ਜਾਂਦੇ ਨੇ, ਉਹਨੂੰ ਪਰੋਸਿਆ ਜਾਂਦਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਆਧਾਰੋ, ਇਹ ਉਧਾਰੋ, ਇਹ ਵਸਤ ਤਜੀ ਨਹਿ ਜਾਏ, ਨਿਤ ਨਿਤ ਰੱਖ ਉਰਤਾਰੋ। ਹੇ ਭਾਈ, ਇਹ ਵਸਤੂ ਤਿਆਗਣ ਵਾਲੀ ਨਹੀਂ, ਇਹਨੂੰ ਨਿਤ ਨਿਤ ਹਰ ਰੋਜ਼ ਉਰਤਾਰੋ, ਆਪਣੇ ਹਿਰਦੇ ਵਿੱਚ ਪਕੜ ਲੈ। ਧਾਰਨ ਕਰਨ ਵਾਲੀ ਚੀਜ਼ ਹੈ, ਧਾਰਨ ਕਰਨ ਵਾਲੀ ਦਾ ਮਤਲਬ ਹੈ ਜਿਹਨੂੰ ਸਦਾ ਹੀ ਧਾਰਨ ਕੀਤਾ ਜਾਏ, ਉਹਨੂੰ ਤਿਆਗਿਆ ਨਹੀਂ ਜਾ ਸਕਦਾ, ਉਹ ਧਾਰਨ ਕਰਨੀ ਪੈਂਦੀ ਹੈ ਤੇ ਸਦੀਵ ਰਹਿੰਦੀ ਹੈ। ਕਹਿੰਦੇ ਨਾਮ ਰੂਪੀ ਭੋਜਨ ਜਿਨ੍ਹਾਂ ਨੂੰ ਮਿਲ ਗਿਆ ਉਹਨੂੰ ਖਾ ਕੇ ਤ੍ਰਿਪਤੀ ਹੋ ਜਾਂਦੀ ਹੈ। ਅਖੰਡ ਭੋਜਨ ਹੈ, ਤ੍ਰਿਪਤੀ ਦਾ ਘਰ ਹੈ ਇਹੋ। ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇੱਥੇ ਧਨ ਦੂਜੇ ਦੀ ਗੱਲ ਕੀਤੀ ਹੁਣ ਕਿ ਇਹ ਜਿਹੜਾ ਧਨ ਹੈ ਨਾ ਸੰਸਾਰ ਦਾ, ਮਾਇਆ ਦਾ, ਇਹ ਕਹਿੰਦੇ ਇੱਥੇ ਵਾਹਿਗੁਰੂ ਦੀ ਖੇਡ ਹੈ। ਇਹ ਧਨ ਨੇ, ਇਹ ਅੰਨ ਨੇ, ਕਦੀ ਮਿਲਣਾ ਕਦੀ ਨਹੀਂ ਮਿਲਣਾ, ਇਹਨੇ ਤੇ ਸੰਸਾਰ ਦੇ ਪਦਾਰਥਾਂ ਦੇ ਅੰਨ ਨੇ ਧਨ ਨੇ, ਇਹ ਕਰਤੇ ਕਾ ਖੇਲ ਹੈ, ਇਹ ਉਹਦੀ ਮੌਜ ਹੈ। ਕਦੀ ਉਹ ਖੇਡ ਨੂੰ ਬਣਾ ਦਿੰਦਾ, ਕਦੀ ਮਿਟਾ ਦਿੰਦਾ, ਕਦੇ ਆਵੇ ਕਦੇ ਜਾਏ। ਪਰ ਸੱਚਾ ਧਨ ਕਿਹੜਾ ਹੈ? ਗਿਆਨੀਆਂ ਕਾ ਧਨ ਨਾਮ ਹੈ। ਗਿਆਨੀਆਂ ਦਾ ਅਰਥ ਇੱਥੇ ਭਾਵ ਹੈ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਸੱਚ ਦਾ ਗਿਆਨ ਹੋ ਚੁੱਕਿਆ ਹੈ, ਉਹਨਾਂ ਦਾ ਧਨ ਕਿਹੜਾ ਹੈ? ਨਾਮ ਹੈ। ਉਹ ਨਾਮ ਦਾ ਧਨ ਲੈ ਕਰਕੇ ਬੈਠੇ ਨੇ, ਸਦ ਹੀ ਰਹਿ ਸਮਾਏ, ਤੇ ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਆਪਾ ਰੱਖਿਆ ਹੋਇਆ। ਉਹ ਧਨ ਰੂਪ ਨਾਮ ਰੂਪ ਹੀ ਹੋ ਗਏ ਨੇ, ਉਹ ਅਸਲ ਪਾਤਸ਼ਾਹ ਹਨ ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣੀ ਗਹੀਰ ਹਨ, ਉਹ ਸੱਚੇ ਪਾਤਸ਼ਾਹ ਹਨ, ਉਹ ਰੰਕ ਨਹੀਂ, ਉਹ ਫਕੀਰ ਨਹੀਂ, ਉਹ ਤਾਂ ਬਾਦਸ਼ਾਹ ਹਨ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹਿ ਸਮਾਏ, ਨਾਨਕ ਜਿਨ ਕਉ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰ ਹੈ, ਬਖਸ਼ਿਸ਼ ਹੈ, ਉਹਨਾਂ ਦੇ ਪੱਲੇ ਨਾਲ ਪਰਮਾਤਮਾ ਹਿਰਦੇ ਦੇ ਪੱਲੇ ਵਿੱਚ ਵਾਹਿਗੁਰੂ ਉਹਨਾਂ ਨੂੰ ਇਹ ਨਾਮ ਰੂਪੀ ਧਨ ਬਖਸ਼ ਦਿੰਦਾ ਹੈ। ਨਦਰ ਉਹਦੀ ਸਾਰਿਆਂ ਤੇ ਹੈ, ਪਰ ਇਹ ਹੈ ਕਿ ਅਸੀਂ ਉਹਦੀ ਨਦਰ ਨੂੰ ਕਿੰਨਾ ਕੁ, ਸਾਡੇ ਕੋਲ ਕਿਹੜਾ ਕਾਸਾ ਹੈ, ਕਿਹੜਾ ਬਰਤਨ ਹੈ ਜਿਹਦੇ ਵਿੱਚ ਅਸੀਂ ਉਹਦੀ ਦਾਤ ਨੂੰ ਪਵਾਈਏ। ਉੱਥੇ ਵੰਡਣ ਵਾਲਾ ਬਾਦਸ਼ਾਹ ਹੈ, ਜਿਵੇਂ ਕੋਈ ਰਾਜਾ ਦਾਤਾਂ ਵੰਡਦਾ ਹੈ, ਸਾਡੀ ਸਮਰੱਥਾ ਹੈ ਨਾ ਅਸੀਂ ਕਿੰਨਾ ਕੁ ਚੁੱਕ ਸਕਦੇ ਹਾਂ, ਕਿਹੜਾ ਕਾਸਾ ਭਾਂਡਾ ਲੈ ਕੇ ਆਉਂਦੇ ਹਾਂ, ਉਹਦੇ ਚ ਉਨੀ ਕੁ ਦਾਤ ਪਾ ਦਿੰਦਾ। ਵਾਹਿਗੁਰੂ ਦੀ ਕਿਰਪਾ ਸਦੀਵੀ ਹੈ, ਬੇਅੰਤ ਹੈ, ਅਨੰਤ ਹੈ, ਅਸੀਂ ਆਪਣੇ ਪਾਤਰ ਦੇ ਅਨੁਸਾਰ ਉਹਨੂੰ ਪ੍ਰਾਪਤ ਗ੍ਰਹਿਣ ਕਰਦੇ ਹਾਂ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਤਾਏ ਸਭ ਥਾਈਂ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਦੇਗ ਵਾਏ ਦੇਗ ਕੈਂਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਹੇ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਰੁਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੰਨ ਰੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਜਾਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਦੇਣ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਆਹ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਵਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਿਹੇ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ

0: ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਮਾਰੀ ਜਿਤ ਸੋਹਿਲ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਆਂ ਦੇਖੇਗਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦਣੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸਿਧਿਆ, ਮਨ ਦਾ ਗਾਸਾ ਮਹੱਲਾ ਪਹਿਲਾ। ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ, ਇਸ ਵਿੱਚ ਅਸੀਂ ਘਣੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਧਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਹੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ, ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡੋ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ।

ਸਖੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੂਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਫਲ ਭੀਤਰਤਾ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੈ ਪਰਵਾਨ ਕੋਟ ਕਰਮ ਕਰੈ ਹਉ ਤਾਰੇ ਸਰਮ ਪਾਵੈ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੈ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਕਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੈ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਬਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਨ ਬਿਸਥਾਰ ਸਭ ਕਸ਼ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਥਨੰਤਰ ਏਕੈ ਸੋਏ ਆਪੂ ਨੇ ਚਲਿਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਘਟੈ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕਉ ਰੱਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖੇ ਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ

ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੁਨਤ ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਹ, ਨਾਨਕ ਸੰਤ ਭਾਵੈ ਤਨ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛੁ ਨਾਹੀ, ਆਪਨ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕਉ ਅਵਰ ਨ ਰਖਨਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉ ਜਲ ਬਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉ ਪਾਵਕ ਈਧਨ ਨਹੀਂ ਤਰਪੈ, ਸੰਤ ਕਾ ਦੁਖੀ ਛੁਟੈ ਅਕੇਲਾ, ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਉ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਾਹਿਕ ਆਈਏ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਹਿ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵੋ ਸਾਸ ਗਿਰਾਸ, ਸਭ ਕਾਸ਼ੋ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ, ਤਜ ਹਉ ਸਿਆਨਪ ਸੁਰ ਜਨ ਹਉ, ਸਿਮਰ ਹਉ ਹਰ ਹਰ ਰਾਏ, ਏਕ ਆਸ ਹਰ ਮਨ ਰਖ ਹਉ, ਨਾਨਕ ਦੁਖ ਭਰਮ ਪਹੁ ਜਾਏ, ਅਸ਼ਟਪਦੀ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕੋਇ ਕੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ, ਉਸਤਤ ਮਨ ਮੈਂ ਕਾਰਨ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ, ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨ, ਇਤ ਉਤ ਕੀਓ ਸੋ ਜੀ ਜਨ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕੇਸ਼ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਾਲੇ ਤੋ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਿਕ ਜੁਗਤ ਰਚ ਥਾਪ ਉਥਾਪ, ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ,
अलख अपेव पुरख प्रताप आप जपाए त नानक जाप जिन प्रभ जाता सो सुभावंत सगल संसार उदरै तिन मंत प्रभ के सेवक सगल उदाहरण प्रभ के सेवक दुख बिसारण आपे मेलय कृपाल गुरु का शब्द जप पय निहाल उनकी सेवा सोई लागै जिसनो कृपा करे बड भागै नाम जपत पावै बिसराम नानक तिन पुरख कौ उत्तम करमान जो किछ करै सो प्रभ कै रंग सदा सदा बसै हर संग सहज सुभाए होवै सो होए करणे हार पछाणै सोए प्रभ का किया जन मीठ लगाना जैसा सा तैसा दृष्टाना जिस ते उपजे तिस माहे समाए ओए सुख निधान उन्हों बन आए आपस कौ आप दीनो मान नानक प्रभ जन एको जान सलोक सर्व कला भरपूर प्रभ बिरथा जानन हार जाकै सिमरन उधरीऐ नानक तिस बलहार अष्टपदी टूटी गांडन हार गोपाल सर्व जिया आपे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अविनाशी प्रभ आपे आप आपन किया कछु न होए जे सो प्राणी लोचै कोए तिस बिन नाही तेरे किश काम गत नानक जप एक हर नाम रूपवंत होए नाही मोह है प्रभ की जोत सगल घट सो है तनवंता होए क्या को गर्भ है जां सब किश तिसका दिया दरब है अत सूरा जे को कहावै प्रभ की कला बिना कहता वै जे को होए बहे दातार तिस दिन हर जाने गवार जिस गुर प्रसाद टूटै हौ रोग नानक सो जन सदा आरोग ज्यों मंदर को थामे थमन त्यों गुर का शब्द मने अस थमन ज्यों पाखाण नाव चढ़ तरै प्राणी गुरु चरण लागत ने सुतरै ज्यों अंधकार दीपक प्रगास गुरु दर्शन देख मन होए विगास ज्यों महा उद्यान में मार्ग पावे त्यों साधु संग मिले ज्योत प्रगटावे तिन संतन की बाछो तूर नानक की हर लोचा पूर मन मूर्ख काहे बिल लाइए पुरब लिखे का लिखिया पाइए दुख सुख प्रभ देवन हार अवर त्याग तो तिसै चतार जो काश करे सोई सुख मान भूला काहे फिरे आजान कौन बस्त आई तेरे संग लपट रहे रस लोभी पतंग राम नाम जप हिरदे माहे नानक पात से ती घर जाहे जिस वखर को लैण तू आया राम नाम संतन घर पाया तज अभिमान लिहो मन मोल राम नाम हृदय में तोल लाद के बसंत संगचाल अवर त्याग बिख्या जंजाल धन धन कहे सब कोय मुख उजल हर दरगह सोए एहो वपार विरला वपार नानक ताकै सद बलहार चरण साध के धोए धोए पियो अर्प साध को अपना जियो साध की धूर करहो इसनान साध ऊपर जाइए कुरबान साध सेवा वडभागी पाइए साध संघार कीर्तन गाइए अनक बिघन ते साधु राखै हर गुण गाए अमृत रस चाखै ओट गही संतै दर आया सर्ब सुख नानक तेह पाया मेरे तक कौ जीवा लनहार भूखे कौ देवत आधार सर्ब निधान जाकी दृष्टि माहे पुरब लिखे का लहना पाए सब केश तिस का ओ करने जोग तिस बिन दूसर हुआ ना होग जप जन सदा सदा दिन रहणी सब ते ऊच निर्मल एह करनी कर कृपा जिसको नाम दिया नानक सो जन निर्मल थिया जाकै मन गुर की प्रतीत तिस जन आवै हर प्रभ चीत भगत भगत सुनियै तेहो लोए जाकै हृदय एको होए सच करणी सच ताकी रहत सच हृदय सतमुख कहत सची दृष्ट साचा आकार सच वरतै साचा पासार पार ब्रह्म जिन सच कर जाता नानक सो जन सच समाता सलोक रूप न रेख न रंग किछ त्रेहु गुण ते प्रभ भिन्न तिसे बुझाए नानका जिस हो वै सो प्रसन्न अष्टपदी अभिनाशी प्रभ मन में राख मानुक की तू प्रीत त्याग तिस्ते परै नाही किश कोए सर्व निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोबिंद कृपा निधान दयाल बख्शंद साध तेरे की चरणी पाओ नानक कै मन एहो अनराओ मन सा पूर्ण सरणा जोग जो कर पाया सोई होग हरन भरन जाका नेत्र फोर तिसका मंत्र ना जानै होर आनंद रूप मंगल साध जाकै सर्व थोक सुनिए घर ताकै राज मैं राज योग मैं योगी तप मैं तपीसर गृहस्थ मैं भोगी त्याए त्याए भगतै सुख पाया नानक तिस पुरख का किने अंत न पाया
ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਭਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਜਨ ਨਾ ਜਨ ਦਾਸ ਨਾਮ ਧਿਆਵੈ ਸੇ ਤਿਹੁ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਬਿਨਾਸੀ ਏਕ ਓਂਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਖ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮੇਥੋ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋਈ ਦਾਤੇ ਦੁੱਖ ਘਟਣ ਹਾਰ ਜਾ ਕੈ ਸੰਗ ਕਰੈ ਸੰਸਾਰ ਜਨ ਕਾ ਸੇਵਕ ਸੁਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਾਲ ਰਾਖੈ ਭਾਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕੱਢਤ ਆਪ ਤਾ ਕਉ ਰਾਖਦ ਦੇ ਕਰਹਾਤ ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰ ਤਬ ਬਿਰਥੇ ਜਾਤ ਮਾਰੇ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਰ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀ ਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀ ਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ੇ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਰ ਸੰਗ ਨਾਮ ਰਸ ਜੋ ਜਾਨ ਤ੍ਰਿਪਤਾਨੇ ਪੂਰਨ ਮੰਤਨ ਨਾਮੇ ਨਾਮ ਸਮਾਨੇ
ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਭਾਗਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੋ ਰਹੇ ਸਮਾਏ। ਜੋ ਆਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਇਕ ਨ ਜਾਣੋ। ਆਠ ਪਹਿ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ ਹੈ, ਤਿਸ ਕੇ ਦਰਸ ਸਭ ਪਾਪ ਮਿਟਾਵੈ ਹੈ। ਅਵਰ ਸਿਆਣਪ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾ ਹੋ ਸਾਧ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰੂ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਪਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛੁ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਬੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ। ਸਹਿ ਸਿਆਣਪ ਲੈ ਨਾ ਜਾਈਏ, ਨਾਨਕ ਐਸਾ ਗੁਰ ਬਡ ਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀ ਆਨੇ। ਪੂਰਾ ਗੁਰ ਅਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਈ ਮਿਲਾਏ। ਜੇ ਬਾਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬਬੇਕ। ਕਾਹੂ ਬੋਲ ਨਾ ਪਉ ਚਿਤ ਪ੍ਰਾਨੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨ ਨਾ ਪਾਈ। ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪ੍ਰਗਟੇ ਗੁਣ ਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਆਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਹਿਆ ਦੁਖ ਨਾਠੇ ਪਹਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਕਹਿ ਨਸੇ। ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਤਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ। ਸਲੋਕ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਲ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮੈ ਉਰ ਤਾਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ। ਕੀ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੂ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਉਠਦਾ ਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ।
ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾਹ ਸੋਭਾ ਭਜ ਹਰ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਭੋ ਦਉ ਹਰ ਕੈ ਨਾਏ, ਦਹਿ ਦੇਸ ਧਾਵਤ ਆਵੈ ਠਾਏ, ਤਾਕੋ ਬਿਗਨ ਲਾਗੈ ਕੋਏ, ਜਾਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਕਹੋ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਭਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਣ ਆਧਾਰ, ਅਨਕੋ ਭਾਵਨਾ ਛੂਟਣ ਹਾਰੇ, ਸਿਮਰਤ ਸਾ ਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਜਲ ਸਤੇ ਰਹਿ ਤਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾ ਵਹੋ, ਸੁਨਤ ਕਹਿਤ ਰਹਿਤ ਕਤ ਪਾ ਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਛੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸਚ ਤਨਾ, ਹਰ ਪੂੰਜੀ ਸਾਂਚ ਕਰੋ ਬਿਵਹਾਰ, ਇਹਾਂ ਸੁਖ ਦਰਗਾਹ ਜੈਕਾਰ, ਸਰਬ ਨਿਰੰਤਰ ਏਕੋ ਦੇਖੋ, ਕਹੋ ਨਾਨਕ ਜਾ ਕੇ ਮਸਤਕ ਲੇਖੋ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਬਿਸਥਾਰ ਏਕ ਤੇ ਭਏ, ਏਕ ਆਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਥਾ, ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮੇਰੇ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾਥਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪੋ ਨਾ ਨਾਨਕ ਜਨ ਤਿਆਇਆ, ਸਾਜਨ ਸੰਤ ਕਰਹੁ ਏ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗ ਸਹਿ ਸਾਧ ਚਰਨ ਧੋਏ, ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਭਵੇ ਸੰਗ, ਏਕ ਬਸਤ ਦੀ ਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ,
ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਹਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏਕ ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਣ ਚਿਹਨ ਨਾ ਜਾਪਤ ਤਬ ਹਰ ਕਸੂਗ ਕਹੋ ਕਿਸ ਹੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਫਿਰ ਆਪ ਵਰ ਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੇ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌ ਨ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲੇ ਤਾਂ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕੇ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੌ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹਿ ਛਲ ਸ਼ਿਦਰ ਲਗਤ ਕਹੋ ਪੀਸ ਜਹ ਜੋਤ ਸਰੂਪੀ ਜੋਤ ਸੰਗ ਸੁਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ ਜੈ ਸਰਬ ਕਲਾ ਆਪੇ ਹੀ ਪ੍ਰਬੀਨ ਤਹਿ ਬੇਦਕ ਤੇਵ ਕਹਾ ਕੋ ਚੀਨ ਜਬ ਆਪਨ ਆਪ ਆਪ ਉਰਤ ਹਰੈ ਤਉ ਸਗਨ ਆਪ ਸਗਨ ਕਹਾ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਹੀ ਆਦੇਸ਼ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤਿਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇ ਹੋ ਗੁਣ ਮੈਂ ਕਿਨੋ ਬਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਪਹਿ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੇ ਪਸਾਰ ਸੰਤ ਪ੍ਰਤਾਪ ਦੋਹੂ ਪਾਕ ਕਾ ਆਪੇ ਤਨੇ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਕ ਕਰੇ ਆਨੰਦ ਜੋਜ ਆਪੇ ਰਾਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ
आप कथा आप सुनने हार, आपे एक आप विस्थार, जात सुभावे ता श्रेष्ठ उपाय, अपने पाणे लय समाए, तुम ते भिन्न नहीं किश होए, आपन सूत सब जगत परोए, जाको प्रभ जीव आप बुझाए, सच नाम सोई जन पाए, सो समदर्शी तत का बेता, नानक सगल श्रेष्ठ का जेता, जी जंत्र सब तक है हाथ, दीन दयाल अनाथ को नाथ, जिस रख है तिस कोई न मारे, सो मुआ जिस मन हो बिसारे, तिस तज अवर कहाँ को जाए, सब सिर एक निरंजन राय, जी के जुगत जाके सब हाथ, अंतर बाहर जनो साथ, गुण निधान बेअंत अपार, नानक दास सदा बलहार, पूरन पूर रहे दयाल, सब ऊपर होवत कृपाल, अपने कर्तव्य जाने आप, अंतर जामे रहे व्याप, प्रत पाले जीन बहु पांत, जो जो रचे हो तिसो तिसे ते आत, जिस भावे तिस लय मिलाए, भगत करे हर के गुण गाए, मन अंतर विश्वास कर मानिया, करन हार नानक एक जानिया, जन लागा हर एक नाए, तिसकी आस न बिरथी जाए, सेवक कौ सेवा बन आई, हुक्म बूझ परम पद पाई, इस ते ऊपर नहीं विचार, जाके मन बसया निरंकार, बंधन तोर पहे निर्वैर, अन दिन पूजे गुर के पैर, ए लोक सुखिए परलोक सोहेले, नानक हर प्रभु आपे मिले, साध संग मिल कर हो आनंद, गुण गावहु प्रभ परमानंद, राम नाम तत करहु विचार, दुर्लभ देह का करहु उदार, अमृत बचन हर के गुण गाओ, प्राण तरन का इह सुआओ, आठ पहर प्रभ भेखो नेरा, मिटे अज्ञान बिनसय अंधेरा, सुन उपदेश हृदय बसावह, मन इच्छे नानक फल पावह, हलत पलत दोए लेहो सवार, राम नाम अंतर उरतार, पूरे गुर की पूरी दिखिया, जिस मन बसै तिस साच परिखिया, मन तन नाम जपहो लिवलाए, दुख दर्द मन ते पौ जाए, साच वापार करो वापारी, दरगह निब है खेप तुम्हारी, एका टेक रखो मन माहे, नानक बहुर न आव वह जाए, तिस ते दूर कहाँ को जाए, उबर राखन हार ते आए, निर्भव जपै सगल पौ मिटै, प्रभ कृपा ते प्राणी छुटै, जिस प्रभ राखै तिस नाही दुख, नाम जपत मन होवत सुख, चिंता जाय मिटै अहंकार, तिस जन को कोई ना पौचन हार, सिर ऊपर ठाडा गुरसूरा, नानक ताके कार्ज पूरा,

ਗਤ ਜਿਸ ਆਪ ਜਨਾ ਹੈ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਧ ਅਲਿਪ ਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਓਰਾਏ ਕਹੋ ਕਿਨੈ ਕਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ। ਆਪ

ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾਉ ਸਦਾ ਨਮਸਕਾਰ ਸਲੋਕ

ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਸ ਸਾ ਸਿਮਰਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤੇ ਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ

ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤ੍ਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰੇ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਕੇ ਛੁਟਾਏ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹੇ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਹਾੜ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਏ

ਵਿਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖਸਾ ਲਾਹਨ ਮੰਦ ਸੁਣਿਆ ਜੋਗ ਜੁਗ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਵੈ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹ ਚੋਟਾ ਨ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਦ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ
असंख गल वड हत्या कमाही, असंख पापी पाप कर जाहे, असंख कूड़ियार कूड़े फिराहे, असंख मलेश मल पख पाहे, असंख निंदक सिर कर है भार, नानक नीच कह विचार, वारिया ना जावा एक वार, जो तुद भावै साई भली कार, तू सदा सलामत निरंकार, असंख नाव असंख थाव, अगम अगम असंख लू, असंख कह सिर भार हुए, अखरी नाम अखरी सालाह, अखरी ज्ञान गीत गुणगाह, अखरी लिखण बोलण बाण, अखरा सिर संजोग वखान, जिन्हे लिखे ते सिर नाहे, जिव परमाहे तिव ते पाहे, जेता कीता तेता नाओ, विण नावै।

ਜਾਣੈ ਆਪਾਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੇ ਮੰਗਹਿ ਜੂਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਕੀਤੇ ਖੱਬ ਟੁੱਟਹਿ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ। ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੁੱਖ ਸਦਮਾਰੇ। ਪੈਦਾ ਤੇਰੀ ਦਾਤਾ, ਬੰਦ ਖਲਾਸੀ ਭਾਣੈ ਹੋਏ। ਹੋ ਰਾਤ ਨ ਸਖੈ ਕੋਈ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜਿਤਿਆਂ ਮੁਰ ਖਾਏ, ਆਪੇ ਜਾਣੈ ਆਪੇ ਦੇ। ਆਖ ਸੇ ਭੇ ਕੇ ਜਿਸਨੂੰ ਬਖਸ਼ੇ ਸਿਫਸਾਲਾ। ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਅਮੁੱਲਾ ਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲਾ ਕਿਆ ਨਾ ਜਾਏ, ਆਖਾ ਗ੍ਰਹਿ ਲਿਵਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੈ ਕਰੈ ਵਿਖਿਆਨ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕੀਤੇ ਆਖਹਿ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ। ਇੱਥੇ ਕੀਤੇ ਹੋਰ ਕਰੇ ਹੀ ਤਾਕ ਨ ਸਕੈ ਕੀ ਕੇ। ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਕੱਲ ਕੀ ਹੈ ਸਿਰ ਗਾਵਾ ਰਾਂ ਗਾਵਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੀ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ। ਕੀਤੇ ਰਾਗ ਪਰੀ ਸਿਉ ਕਹੀਨ, ਕੀਤੇ ਗਾਵਣ ਹਾਰੇ। ਗਾਵ ਹੈ ਤੁਹਾਨੂੰ।

ਆਖਣ ਜੋਰ ਚੁੱਪੈ ਨਹਿ ਜੋਰ। ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ। ਜੋਰ ਨਾ ਜੁਗਤੀ ਛੁੱਟੈ ਸੰਸਾਰ, ਜੇ ਸਤ ਜੋਰ ਕਰ ਵੇਖੈ ਸੋਏ। ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ। ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੀ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ। ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾਕੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼। ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ਼। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼। ਕੇਤੇ ਦੇਵ ਦਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ। ਤਿੱਥੈ ਜੋਤ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤਾ ਕੇ ਰੂਪ ਨ ਕਥਨੇ ਜਾਏ। ਨਾ ਉਹ ਮਰੇ ਨ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋਕ, ਰਹਿ ਅਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਕੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ। ਤਿੱਥੈ ਲੋ ਲੋਵਾਕਾਰ, ਜਿਵ ਜੇ ਹੁਕਮ ਤਿਵੈ ਤਿਵਕਾਰ। ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਪਾਓ ਖੱਲਾ ਗੰਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ।

ਭੰਗਨ ਦੇ ਬੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕਸ਼ਨ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਤ੍ਰਿ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਆਰੀ ਭੁਜਾਨ ਕੇ ਭੂਪ ਪਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭੈ ਭੂਪ ਤੰਤ ਕੋ ਨਾ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੁਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਬਾਨ ਸੁਬਾਨ ਕੇ ਭਿਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਚਈਆ ਤੋਰਤ ਦੇਸ ਮਲਿੰਦ ਮੁਵਾਸਨ ਮਾਤਿ ਗਜਾਨ ਕਿ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਵ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧ ਭਜੋਂਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਖ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜੰਫਾਸ ਭਰੈਂਗੇ ਜੇ ਨਰ ਸ਼੍ਰੀਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਾਥ ਫਿਰਿਓ ਲਈ ਸਾਸ ਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੂ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੁਆ ਸੁੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਅਵਰ ਨ ਧਿਆਉਂ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਆਸ ਤੁਜੂ ਕਰੇ ਹੋ ਰੱਛਾ ਰਾਖ ਲਹੋ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਯੋਗੀ ਸ਼ਿਵ ਕੀ ਯੋ ਵੇਦ ਰਾਜ ਬ੍ਰਹਮਾ ਜੂਤੀ ਯੋ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਂ ਹਮਾਰਾ
ਜਵਨ ਕਾਲ ਸਭ ਜਗਤ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਿਚਨੁ ਪਜਾਇਓ ਆਦੰਤੇ ਕੈ ਅਵਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਵਾਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵਾ ਪਾਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵੀ ਸਜਾ ਪ੍ਰਥਮ ਸੰਸਾਰ ਆਏ ਕੈ ਰੂਪ ਅਨੂਪ ਸਰੂਪ ਪਾਰੰਗ ਭਯੁ ਰਾਵ ਕੈ ਭੂਪਾ ਅੰਡ ਜੇ ਰਸੇ ਤਜਕੀਨੀ ਉਤ ਭੁਜ ਕਾਨ ਬਾਹੁ ਰਸਤੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭੈ ਸ਼ੰਕਰ ਕੈਠਾ ਸਿਗਰੀ ਸੇਠ ਦਿਖਾਏ ਅਚੰਭ ਭਵ ਆ ਜੁਗਾ ਸਰੂਪ ਸੁਯੰ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠੋ ਤੁਤ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁ ਤਵ ਸਰਨੀ ਪਰੇ ਤਿਨਕੇ ਦੁਸ਼ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾ ਹੈ ਸੁਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹਿਨੀ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾਚ ਵੈ ਸਕੈ ਨ ਕੋਈ ਇਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਕੜ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੁਹਰਤਾ ਦੁਸ਼ਟ ਦੁਖ ਇਨ ਕੋ ਛੈ ਕਰਤਾ ਸ੍ਰੀ ਅਸਤੁ ਜਪੈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਇ ਅੜਿਲ ਸੁਣੈ ਗੁੰਗ ਜੋ ਆਹਿ ਸੁਰਸ ਨਾ ਪਾਵੈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟਨਾ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਇਕ ਵਾਰ ਚੌਪਈ ਕੋ ਕਹਿ ਚੌਪਈ ਸੰਭ ਸਤ੍ਰੈ ਸਹਿਸ ਪਨੀ ਜੈ ਅਰਧ ਸਹਿਸ ਹੁਣ ਤੀਨ ਕਹੀ ਜੈ ਪਾਦਰ ਸੁਦਿਸ਼ਟ ਨਿਰਵਾਰਾ ਤੀਰਥ ਦ੍ਰਗੁਣ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤੇਕ ਨ ਮਾਨਿਓ ਸਿਮਰਤ ਸ਼ਾਸਤ੍ਰ ਵੇਦ ਸਭੈ ਬੋ ਭੇਦ ਕਹਿ ਹਮੇਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਰੋ ਸਭ ਤੋਹੇ ਬਖਾਨਿਓ

मेरा भगवंत, सगल समग्री तुम रह सूत्र तारी, तुम ते हो ऐसो आज्ञा

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ,

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ।

ਰਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ।

ਧੰਨਵਾਦ ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਸਮੁੱਚੀ ਬਾਣੀ ਪੜ੍ਹਦੇ ਹਾਂ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੀ ਦਾਤ ਗੁਰਸਿੱਖੀ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ

ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ, ਚੜ੍ਹਦੀ ਕਲਾ ਪ੍ਰਦਾਨ ਕਰਨੀ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਸੁਖਮਈ ਬਤੀਤ ਕਰਵਾਉਣਾ ਸਤਿਗੁਰੂ ਜੀ, ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ, ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬ

ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀਆਂ ਰਹਿਮਤਾਂ ਪ੍ਰਦਾਨ ਕਰ ਰਹੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਪਾਵਨ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀਆਂ ਦੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ, ਉਪਰੰਤ ਅਰਦਾਸ, ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਧਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਪਵਿੱਤਰ ਅੰਗ 669 ਅਤੇ 70 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਕਿ ਹੇ ਮੇਰੇ ਮਨਾ, ਜਿਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਤੂੰ ਸਦਾ ਜਪਦਾ ਰਹੇਗਾ, ਆਰਾਧਦਾ ਰਹੇਗਾ, ਸਿਮਰਦਾ ਰਹੇਗਾ, ਕਿ ਹਲਤ ਪਲਤ ਅੰਦਰ ਭਾਵ ਲੋਕ ਪ੍ਰਲੋਕ ਵਿੱਚ ਤੇਰਾ ਮੁੱਖ ਉੱਜਲ ਹੋਏਗਾ, ਤੇਰਾ ਮੁੱਖ ਪਵਿੱਤਰ ਹੋਏਗਾ, ਪਤ ਵਾਲਾ ਹੋਏਗਾ, ਕਿਉਂਕਿ ਹਰੀ ਦਾ ਨਾਮ ਉਸ ਕਾਮ ਧੇਨ ਗਉ ਵਰਗਾ ਹੈ ਜਿਹਦੇ ਪਾਸੋਂ ਜੋ ਮੰਗੀ ਉਹ ਪ੍ਰਾਪਤ ਹੋ ਜਾਂਦਾ ਹੈ, ਉਸ ਕਲਪ ਰੁੱਖ ਵਰਗਾ ਹੈ ਜਿਹਦੇ ਪਾਸੋਂ ਹਰ ਕੁਝ ਕਲਪੀ ਪ੍ਰਾਪਤ ਹੋ ਜਾਂਦਾ ਹੈ। ਜਿੰਨਾ ਵੀ ਗੁਰੂ ਚਰਨ ਪਕੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਗੁਰੂ ਪਾਸੋਂ ਲੈ ਕਰਕੇ ਉਸਨੂੰ ਆਪਣੇ ਜੀਵਨ ਦਾ ਮੰਤਰ, ਜੀਵਨ ਦਾ ਆਧਾਰ ਬਣਾ ਲਿਆ ਹੈ, ਲੋਕ ਤੇ ਪ੍ਰਲੋਕ ਸਦਾ ਉਹਨਾਂ ਦੀ ਸਤਿਗੁਰ ਦਾ ਨਾਮ ਮਦਦ ਕਰਦਾ ਹੈ। ਜਿਹੇ ਹਰ ਸਿਮਰਨ ਭਇਆ ਤਹਿ ਉਪਾਧਗਤ ਕੀ, ਜਿੱਥੇ ਵੱਡੀਆਂ ਵੱਡੀਆਂ ਉਪਾਧੀਆਂ ਦਾ ਭਾਵ ਇੱਥੇ ਹੈ, ਦੁੱਖ ਕਲੇਸ਼ ਸੰਕਟ ਹੋਣ, ਜਿੱਥੇ ਵੀ ਇਹੋ ਜਿਹਾ ਸਮਾਂ ਬਣਿਆ ਹੋਵੇ ਕਿ ਹਰੀ ਦਾ ਸਿਮਰਨ ਉੱਥੇ ਹੋ ਜਾਏ, ਉੱਥੋਂ ਉਹ ਦੁੱਖ ਸੰਕਟ ਕਲੇਸ਼ ਪਾਪ ਅਗਾਧ ਗਤ ਭਾਵ ਕੀ ਦੌੜ ਜਾਂਦੇ ਨੇ, ਭੱਜ ਜਾਂਦੇ ਨੇ, ਇਹ ਹਰੀ ਦੇ ਸਿਮਰਨ ਦੀ ਬਰਕਤ ਹੈ। ਗੁਰੂ ਸਾਹਿਬ ਕਿਰਪਾ ਕਰਨ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਆਓ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਨਾਲ ਜੁੜੀਏ। ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਕਲਿਆ ਭੋਜ ਲਿਖਿਆ ਸੁਣੀ ਨਾਨਕ ਨਿਰਭਉ।

0: ਜਲਤੇ ਕੁਛ ਜਾਇ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਚਿਲਕਲੇ ਲਾਟੰਗ।

ਤਨਕ ਫੇਰ ਕਰੀ ਮਨ ਜੁਠਾ ਚੁਲੀ ਪ੍ਰੀ ਕਾਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਐ ਕਹੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤੂੰ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਤ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰਿ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਰ ਦ੍ਰਿਸ਼ਟ ਸੁਭ ਕਰੇ ਹਰੇ ਅਗੋ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ

जाका वस है काम ते नाम, स्वैसा हर त्यय मेरे जियड़े, ता सर्वसुख पावह मेरे मना। जप मन सतनाम, सदा सतनाम, हलत पलत मुख उजल हुई है, नित ध्याय हर पुरख निरंजना रहाओ। जहर सिमरन भया तह उपाध गत किनी, वडभागी हर जपना। जन नानक कौ गुर एह मत दिनी, जप हर भवजल तरना। जह हर सिमरन भया तह उपाध गत किनी, वडभागी हर जपना। जन नानक कौ गुर एह मत दिनी, जप हर भवजल तरना। वाहिगुरु जी का खालसा, वाहिगुरु जी की फतेह। जुग हो जुग अटल, तन तन साहिब। श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जी, वड्डे भागों वाले हो, रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां, सतगुरां दी मेहरामत सदका सानू सारिआं नूं सत संगत विच जुड़न दा नसीब होया। हुणे आप जी ने गुरु घर दे हजूरी कीर्तनी बहुत सन्मान योग भाई साहब भाई रिशपाल सिंह जी देहरादून वाले, उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन धन साहिब श्री गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है, वह पावन हुक्म धन गुरु रामदास महाराज सोडी सुल्तान चौथे पातशाह जिन्हां दी वडियाई विच गुरु ग्रंथ साहिब महाराज दी बाणी विच बोल ने, धन धन रामदास गुर जिन सिरिया तिने सवारिया, पूरी होई करामात आप सिरजनहारे, तारे ऐसे दीन दयाल सतगुरु। उन्हां दी रसना तो उच्चारण कीता होया ये पावन शब्द राग तनासरी धन गुरु ग्रंथ साहिब महाराज जी के 669 अति 70 अंग ते सभाए मान है। आओ गुरमुखो, अज मेरे सतगुरां ने इस पावन हुक्म दे विच की बख्शिश रहमतां कीतियां ने। विचार की आरंभता तो पहले एक बारी मन बिरतियां जरूर एकाग्र कर लीए, रसना की पवित्रता वास्ते मन की एकाग्रता वास्ते एक बारी करो कृपा, दिव असीस ते आखो जी सतनाम श्री वाहिगुरु साहिब जी, फिर बख्शिश करो ते आखो जी सतनाम श्री वाहिगुरु साहिब जी। सतगुरां ने शब्द की आरंभता इथों कीती है, इच्छा पूरक सर्ब सुख दाता हर जाकै वस है काम तिन। ओ हरी परमात्मा जिहड़ा सारियां इच्छावां नूं पूरियां करन वाला,
ਸੁਖ ਦਾਤਾ ਦੇ ਅਰਥ ਨੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਜਾ ਕੇ ਵਸ ਹੈ, ਜਿਹਦੇ ਵਸ ਵਿੱਚ ਜਿਹਦੇ ਅਧੀਨ ਕਾਮ ਤੇਨ ਗਾਮ ਨਹੀਂ ਗਈ ਹੈ। ਮਹਾਰਾਜ ਕਹਿਣ ਲੱਗੇ ਉਸ ਐਸੇ ਵੱਡੇ ਪਰਮਾਤਮਾ ਨੂੰ ਕਿਹੜੇ ਨੂੰ, ਇੱਛਾਵਾਂ ਪੂਰੀਆਂ ਕਰਨ ਵਾਲਾ, ਸੁੱਖ ਦੇਣ ਵਾਲਾ ਕੀ ਕਰਨਾ ਚਾਹੀਦਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਹੇ ਮੇਰੇ ਜਿੰਦੇ, ਹੇ ਮੇਰੇ ਮਨ, ਐਸੇ ਹਰੇ ਪਰਮਾਤਮਾ ਨੂੰ ਰੋਜ਼ ਧਿਆਇਆ ਕਰ, ਬੰਦਗੀ ਕਰਿਆ ਕਰ, ਤਾਂ ਸਰਬ ਸੁੱਖ ਪਾਵਾ ਹੈ ਮੇਰੇ ਮਨ। ਜਦੋਂ ਇੱਕ ਪਰਮਾਤਮਾ ਨੂੰ ਧਿਆਏਗਾ ਨਾ, ਤੇ ਫਿਰ ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਸਰਬ ਸੁੱਖ। ਸਰਬ ਸੁੱਖ ਦੇ ਅਰਥ ਹੁੰਦੇ ਸਾਰੇ ਸੁੱਖ, ਲੋਕ ਦੇ ਸੁੱਖ ਵੀ ਤੇ ਪਰਲੋਕ ਦੇ ਸੁੱਖ ਵੀ। ਬੰਦਿਆ, ਸਾਰੇ ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ ਜਦੋਂ ਇੱਕ ਪਰਮਾਤਮਾ ਨੂੰ ਧਿਆਏਗਾ, ਉਹਦਾ ਸਿਮਰਨ ਕਰੇਗਾ, ਉਹਦੀ ਬੰਦਗੀ ਕਰੇਗਾ। ਸਾਡੇ ਜੀਵਨ ਦਾ ਲਕਸ਼ ਪਤਾ ਕੀ? ਕਰ ਬੰਦੇ ਤੂੰ ਬੰਦਗੀ। ਪੁੱਛਿਆ ਜੀ ਮਹਾਰਾਜ ਕਿੰਨੇ ਦਿਨ ਕਰੀਏ? ਇੱਕ ਦਿਨ ਕਰ ਲਈਏ, ਦੋ ਦਿਨ ਕਰ ਲਈਏ, ਚਾਲੀ ਦਿਨ ਨਾ ਕਰ ਲਈਏ? ਇਹ ਵੀ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਬੜੇ ਮਨਾਓ ਤੇ ਵੀ 40 ਦਿਨ, ਸਵਾ ਮਹੀਨਾ ਕੋਈ ਵੀ ਕੰਮ ਕਰਨਾ ਕਰ ਲਓ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 40 ਦਿਨ ਨਹੀਂ। ਮਹਾਰਾਜ ਕਹਿਣ ਲੱਗੇ ਮੈਂ ਤੇ ਓਨੀ ਦੇਰ ਤੱਕ ਕਵਾਂਗਾ ਜਿੰਨੀ ਦੇਰ ਤੱਕ ਤੇਰੇ ਤਨ ਵਿੱਚ ਸਵਾਸ ਚੱਲ ਰਹੇ ਨੇ ਨਾ, ਬਸ ਓਨੀ ਦੇਰ ਤੱਕ ਪਰਮਾਤਮਾ ਦਾ ਨਾਮ ਜਪੀ ਜਾਈ, ਜਪੀ ਜਾਈ। ਕਰ ਬੰਦੇ ਤੋਂ ਬੰਦਗੀ, ਜਿਚਰ ਘਟ ਮੈਂ ਸਾਹ। ਇਹ ਸ਼ਬਦ ਅਸਕਰ ਗੁਰਮੁਖ ਪਿਆਰੇ, ਜਿਹੜੇ ਤੁਸੀਂ ਰੋਜ਼ ਸਤਸੰਗ ਕਰਨ ਵਾਲੇ, ਗੁਰੂ ਦੀ ਗੋਦ ਵਿੱਚ ਆਣ ਕੇ ਬੈਠਦੇ ਹੋ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹੋ, ਇਹ ਸ਼ਬਦ ਤਕਰੀਬਨ ਸਿੱਖਾਂ ਨੂੰ ਯਾਦ ਹੈ, ਤਕਰੀਬਨ। ਤੇ ਬੜੀ ਸੋਹਣੀ ਗੱਲ, ਕਈ ਵਾਰੀ ਆਪਾਂ ਘਰਾਂ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਇਸ ਸ਼ਬਦ ਨੂੰ ਫਰੇਮ ਕਰਾ ਕੇ ਤੇ ਆਪਣੇ ਬੈਡਰੂਮ ਵਿੱਚ, ਲਿਵਿੰਗ ਰੂਮ ਵਿੱਚ ਵੀ ਲਾਇਆ ਹੁੰਦਾ। ਬਹੁਤ ਚੰਗੀ ਗੱਲ, ਉੱਠਦਿਆਂ ਬੈਠਦਿਆਂ ਸਾਨੂੰ ਇਸ ਸ਼ਬਦ ਦੇ ਦਰਸ਼ਨ ਹੁੰਦੇ ਨੇ, ਅਸੀਂ ਇਸ ਸ਼ਬਦ ਨੂੰ ਪੜ੍ਹ ਲੈਂਦੇ ਹਾਂ। ਪਰ ਮੈਂ ਇੱਕ ਬੇਨਤੀ ਕਰਾਂ, ਇਸ ਸ਼ਬਦ ਨੂੰ ਅਸੀਂ ਪਹਿਲੀ ਪੰਗਤੀ ਨੂੰ ਬਹੁਤ ਜ਼ਿਆਦਾ ਪੜ੍ਹਿਆ, ਪਹਿਲੀ ਪੰਗਤੀ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਵੀ ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ, ਉਹ ਸਾਡੇ ਹਰੇਕ ਮਨ ਦੀ ਇੱਛਾ ਪੂਰੀ ਕਰਦਾ। ਇਹ ਪਹਿਲੀ ਪੰਗਤੀ ਅਸੀਂ ਪੜ੍ਹ ਲੈਂਦੇ, ਕਿਤੇ ਲਿਖਾਉਣਾ ਵੀ ਹੋਵੇ ਨਾ ਤੇ ਲਿਖਾ ਲੈਂਦੇ। ਕਈ ਵਾਰੀ ਨਵੀਂ ਗੱਡੀ ਬੰਦਾ ਲੈਂਦਾ, ਇੰਡੀਆ ਦੇ ਵਿੱਚ ਬੜਾ ਇਹਦਾ ਕਰੇਜ਼, ਵੀ ਕੋਈ ਪੰਗਤੀ ਲਿਖਾ, ਇਹ ਪੇ ਦਾ ਤੇਰੀ ਦਾ ਤਾਰ। ਹਾਲਾਂਕਿ ਉਸ ਪੰਗਤੀ ਨੂੰ ਜੇ ਅਸੀਂ ਪੂਰੀ ਪੰਗਤੀ ਪੜਾਂਗੇ ਤੇ ਉਹਦੇ ਅਰਥ ਬਹੁਤ ਵੱਖਰੇ ਬਣਨਗੇ, ਪਰ ਅਸੀਂ ਆਪਣੇ ਮਤਲਬ ਦੀਆਂ ਪੰਗਤੀਆਂ ਕਰਦੇ, ਜਿੰਨੀ ਕਿ ਸਾਨੂੰ ਚੰਗੀ ਲੱਗਦੀ ਉਹ ਪੰਗਤੀ ਅਸੀਂ ਪੜ੍ਹ ਲੈਂਦੇ। ਇਸ ਪੰਗਤੀ ਦੇ ਵੀ ਬਹੁਤ ਜ਼ੋਰ ਦਿੱਤਾ ਜਾਂਦਾ ਵੀ ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਗੁਰਮੁਖੋ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ, ਉਹ ਹੀ ਸਾਡੇ ਸਭ ਦੀਆਂ ਮਨ ਦੀਆਂ ਲੋਚਾਂ ਪੂਰੀਆਂ ਕਰਨ ਵਾਲਾ ਹੈ। ਪਰ ਕਰਦਾ ਕਿਵੇਂ ਹੈ, ਕਿਵੇਂ ਸਾਡੀਆਂ ਇੱਛਾਵਾਂ ਪੂਰੀਆਂ ਕਰੇਗਾ, ਕਿਵੇਂ ਸਾਡੇ ਤੇ ਬਖਸ਼ਿਸ਼ ਕਰੇਗਾ, ਇਸ ਪੰਗਤੀ ਵੱਲ ਅਸੀਂ ਧਿਆਨ ਨਹੀਂ ਦਿੰਦੇ। ਜਿਹੜੀ ਰਹਾਉ ਦੀ ਪੰਗਤੀ ਹੈ ਨਾ, ਉਹ ਸੈਂਟਰਲ ਆਈਡੀਆ ਬਣ ਜਾਂਦਾ। ਇੱਕ ਮੈਂ ਹੋਰ ਮੰਗਲਾਚਰਨ ਦੇ ਵਿੱਚ ਆਪ ਸੰਗਤਾਂ ਨਾਲ ਸ਼ਬਦ ਪੜ੍ਹਿਆ ਸੀ, ਉਹ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਇਹ ਵੀ ਸ਼ਬਦ ਤੁਹਾਨੂੰ ਯਾਦ, ਤੇ ਪਹਿਲੀ ਪੰਗਤੀ ਤੇ ਆਪਾਂ ਜ਼ਿਆਦਾ ਜ਼ੋਰ ਦਿੰਦੇ ਵੀ ਪਰਮਾਤਮਾ ਔਖਾ ਸਮਾਂ ਨਹੀਂ ਵੇਖਣ ਦਿੰਦਾ, ਕੋਈ ਸ਼ੱਕ ਨਹੀਂ ਵੇਖਣ ਦਿੰਦਾ, ਪਰ ਕਿੰਨਾ ਨੂੰ ਨਹੀਂ ਵੇਖਣ ਦਿੰਦਾ। ਉਹ ਕਦੀ ਅਸੀਂ ਪੰਗਤੀ ਪੜ੍ਹੀ, ਉਹ ਰਹਾਉ ਦੀ ਪੰਗਤੀ, ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ ਜਿਨ੍ਹਾਂ ਦੀ ਆਹ ਹਾਲਤ ਬਣ ਜਾਂਦੀ, ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ। ਇਹ ਉਹ ਸ਼ਬਦ ਦੀ ਰਹਾਉ ਦੀ ਪੰਗਤੀ, ਜਿਨ੍ਹਾਂ ਦਾ ਚਿੱਤ ਪਰਮਾਤਮਾ ਵਿੱਚ ਜੁੜ ਜਾਏ ਨਾ, ਉਹਨਾਂ ਨੂੰ ਪਰਮਾਤਮਾ ਕਦੀ ਔਖਾ ਸਮਾਂ ਨਹੀਂ ਵੇਖਣ। ਅਸੀਂ ਉਹ ਪੰਗਤੀ ਨਹੀਂ ਪੜ੍ਹਦੇ, ਚਿੱਤ ਤੇ ਸਾਡਾ ਦੁਨੀਆ ਵਿੱਚ ਲੱਗਾ, ਚਿੱਤ ਤੇ ਮਾਇਆ ਵਿੱਚ ਲੱਗਾ, ਚਿੱਤ ਤੇ ਸੰਸਾਰ ਵਿੱਚ ਲੱਗਾ, ਤੇ ਅਸੀਂ ਕਹਿੰਦੇ ਵੀ ਪਰਮਾਤਮਾ ਸਾਨੂੰ ਤੇ ਔਖੇ ਸਮੇਂ ਤੋਂ ਬਚਾਉਂਦਾ ਹੀ ਨਹੀਂ। ਨਹੀਂ, ਉਸ ਪੂਰੀ ਪੰਗਤੀ ਨਹੀਂ ਪੜ੍ਹੋ। ਆਹ ਜਿਹੜਾ ਸ਼ਬਦ ਆਪਾਂ ਚ ਵਿਚਾਰਨਾ ਨਾ, ਇਹਦੇ ਵਿੱਚ ਵੀ ਸਾਡੇ ਸਿੱਖ ਵਿਦਵਾਨਾਂ ਨੇ ਬਹੁਤ ਅਲਾ ਬਚਨ ਕਹੇ ਨੇ। ਰਹਾਉ ਦੀ ਪੰਗਤੀ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਆ ਜਿਸ ਦਿਨ ਸਾਡੇ ਜੀਵਨ ਵਿੱਚ ਆਹ ਪੰਗਤੀ ਵਸ ਗਈ ਨਾ,
ਉਸ ਦਿਨ ਸਾਨੂੰ ਪਰਮਾਤਮਾ ਕੋਲੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ, ਕੁਝ ਵੀ ਮੰਗ। ਜਦੋਂ ਸਾਡੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਐਟੋਮੈਟਿਕਲੀ ਸਾਰੀਆਂ ਲੋੜਾਂ ਜਿਹੜੀਆਂ ਨੇ ਉਹ ਪਰਮਾਤਮਾ ਮਨੁੱਖ ਦੀਆਂ ਪੂਰੀਆਂ ਕਰੀ ਜਾਂਦੇ, ਉਹਨਾਂ ਨੂੰ ਮੰਗਣ ਦੀ ਲੋੜ ਨਹੀਂ। ਬਿਨਾਂ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਜਾਣਦਾ ਹੈ। ਪਰ ਉਹਨਾਂ ਦੇ ਜਿਹੜੇ ਇਸ ਪੰਕਤੀ ਤੇ ਜੋੜ, ਖੈਰ ਆਪਾਂ ਦੋਨਾਂ ਪੰਕਤੀਆਂ ਤੇ ਸਮਾਂ ਲਾਵਾਂਗੇ। ਪਹਿਲੀ ਪੰਕਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ। ਸਾਡੇ ਸਿੱਖ ਵਿਦਵਾਨਾਂ ਨੇ ਨਾ ਹਰੇਕ ਬੰਦੇ ਦੀ ਪੰਜ ਇੱਛਾਵਾਂ ਦਾ ਜ਼ਿਕਰ ਕੀਤਾ। ਹਰੇਕ ਬੰਦੇ, ਭਾਵੇਂ ਕੋਈ ਸਿੱਖ ਹੈ, ਈਸਾਈ ਹੈ, ਮੁਸਲਮਾਨ ਹੈ, ਹਿੰਦੂ ਵੀਰ, ਹਰੇਕ ਦੇ ਮਨ ਦੀਆਂ ਪੰਜ ਇੱਛਾਵਾਂ ਦਾ ਜ਼ਿਕਰ ਕੀਤਾ। ਪੰਜ ਇੱਛਾਵਾਂ, ਮਹਾਰਾਜ ਕਹਿਣ ਲੱਗੇ ਪੰਜ ਦੀ ਗੱਲ ਛੱਡ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜੇ ਆ ਪੰਕਤੀ ਤੇਰੇ ਦੇ ਵਿੱਚ ਵਾ। ਉਹ ਪੰਜ ਇੱਛਾਵਾਂ ਪਤਾ ਕਿਹੜੀਆਂ ਨੇ? ਹਰੇਕ ਗ੍ਰਸਤੀ ਬੰਦੇ ਦੇ ਸਭ ਤੋਂ ਪਹਿਲੀ ਸਾਡੀ ਮਨ ਦੀ ਇੱਛਾ ਹੁੰਦੀ ਹੈ ਸਾਨੂੰ ਧਨ ਦੀ ਪ੍ਰਾਪਤੀ ਹੋ ਜਾਏ। ਦੂਸਰੀ ਸਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਸੁੱਖ ਦੀ ਪ੍ਰਾਪਤੀ ਹੋ ਜਾਏ। ਤੀਸਰੇ ਸਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਚਲੋ ਧਨ ਵੀ ਮਿਲ ਗਿਆ, ਉਸ ਤੋਂ ਬਾਅਦ ਕਹਿਣ ਲੱਗੇ ਸੁੱਖ ਵੀ ਮਿਲ ਗਿਆ, ਪਰ ਸੋਭਾ ਵੀ ਹੋਣੀ ਚਾਹੀਦੀ। ਕੋਈ ਬੰਦਾ ਸਾਡੀ ਨਿੰਦਿਆ ਨਾ ਕਰਦਾ ਹੋਵੇ, ਜਿੱਥੇ ਜਾਈਏ ਸਾਡੀ ਸਲੋਤਾ ਹੋਣੀ ਚਾਹੀਦੀ, ਮਾਣ ਸਨਮਾਨ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਧਨ ਦੌਲਤ ਬਹੁਤ ਹੋਵੇ, ਜੇ ਬੰਦੇ ਦੀ ਚਾਰ ਬੰਦਿਆਂ ਵਿੱਚ ਇੱਜ਼ਤ ਹੀ ਨਹੀਂ, ਉਹ ਧਨ ਦੌਲਤ ਵੀ ਕਿਸੇ ਮਾਇਨੇ ਨਹੀਂ ਰੱਖਦੀ। ਇਹ ਵੀ ਇੱਕ ਸਾਡੇ ਮਨ ਦੀ ਇੱਛਾ ਹੈ ਵੀ ਸਾਡੀ ਸੋਭਾ ਵੀ ਹੋਣੀ ਚਾਹੀਦੀ। ਚੌਥੀ, ਹਰੇਕ ਬੰਦੇ ਦੀ ਇੱਛਾ ਹੁੰਦੀ ਵੀ ਚਲੋ ਧਨ ਦੌਲਤ ਮਿਲ ਗਿਆ, ਮਾਣ ਸਨਮਾਨ ਮਿਲ ਗਿਆ, ਹੁਣ ਸਰੀਰ ਨੂੰ ਕਿਤੇ ਰੋਗ ਨਾ ਲੱਗ ਜਾਵੇ। ਹੁਣ ਵੇਖੋ ਗੁਰਮੁਖੋ, ਧਨ ਦੌਲਤ ਦੇ ਤੇ ਅੰਬਾਰ ਲੱਗੇ ਹੋਣ ਪਰ ਬੰਦਾ ਬੈੱਡ ਤੇ ਪਿਆ ਹੋਵੇ, ਉਹਨੂੰ ਰੋਗ ਹੀ ਇਹੋ ਜਿਹਾ ਲੱਗ ਜਾਏ ਤੇ ਫਿਰ ਮਾਇਆ ਦਾ ਸੁੱਖ ਕੀ ਮਾਣੇ? ਕੁਛ ਵੀ ਨਹੀਂ ਮਾਣ ਸਕਦਾ। ਫਿਰ ਇੱਛਾ ਹੁੰਦੀ ਵੀ ਰੋਗ ਦੀ ਵੀ ਨਿਵਰਤੀ ਹੋ ਜਾਏ, ਪਰਮਾਤਮਾ ਰੋਗ ਤੋਂ ਵੀ ਬਚਾ ਲੈ। ਚੌਥੀ ਇੱਛਾ ਤੇ ਪੰਜਵੀਂ ਇੱਛਾ ਮਹਾਰਾਜ ਜੀ ਕਹਿੰਦੇ ਨੇ ਇਹ ਹੁੰਦੀ ਹੈ ਵੀ ਚਲੋ ਆਹ ਦੁਨੀਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ, ਰੱਬ ਜੀ ਇੱਕ ਹੋਰ ਬਖਸ਼ਿਸ਼ ਕਰਿਓ, ਨਾਮ ਦੇ ਖਜ਼ਾਨੇ ਵੀ ਬਖਸ਼ ਦਿਓ, ਉਹ ਵੀ ਸਾਡੀ ਇੱਛਾ ਪੂਰੀ ਹੋ ਜਾਏ। ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਨਾਂ ਪੰਜਾਂ ਇੱਛਾਵਾਂ ਦਾ ਹੱਲ ਦੱਸਿਆ। ਕਹਿਣ ਲੱਗੇ ਬੰਦੇ ਸਾਰੀਆਂ ਪੂਰੀਆਂ ਹੋ ਜਾਣਗੀਆਂ, ਪਰ ਇੱਕ ਕੰਮ ਕਰਨਾ ਪਏਗਾ। ਉਹ ਕਿਹੜਾ ਕੰਮ? ਸੁਖਮਣੀ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਉਸ ਸੁਖਮਣੀ ਸਾਹਿਬ ਦੇ ਪਾਠ ਦੇ ਵਿੱਚ ਇੱਕ ਮਹਾਰਾਜ ਜੀ ਨੇ ਪਦਾ ਉਚਾਰਨ ਕੀਤਾ ਜਿਸ ਵਿੱਚ ਇਹਨਾਂ ਦਾ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਨੇ ਜਿਸ ਧਨ ਕੋ ਚਾਰ ਕੁੰਠ ਉੱਠਦਾ ਹੋਵੇ। ਪਹਿਲੀ ਪੰਕਤੀ ਵਿੱਚ ਸਵਾਲ ਹੈ, ਦੂਸਰੇ ਵਿੱਚ ਜਵਾਬ। ਬੰਦਿਆ, ਜਿਸ ਧਨ ਦੀ ਖਾਤਰ ਤੂੰ ਚਾਰੇ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ, ਦੇਸ਼ਾਂ ਵਿਦੇਸ਼ਾਂ ਵਿੱਚ ਭੱਜਿਆ ਫਿਰਦਾ, ਕਾਰੋਬਾਰ ਕਰ, ਸਭ ਕੁਝ ਕਰ ਰਿਹਾ, ਪਰ ਫਿਰ ਵੀ ਪ੍ਰਾਪਤੀ ਨਹੀਂ ਹੁੰਦੀ, ਬਰਕਤ ਨਹੀਂ ਪੈਂਦੀ? ਮਹਾਰਾਜ ਕਹਿਣ ਲੱਗੇ ਸਭ ਕੁਝ ਹੋ ਜਾਏਗਾ ਜਿਸ ਧਨ ਕੋ ਚਾਰ ਕੁੰਠ ਉੱਠਦਾ ਹੋਵੇ। ਕਿਵੇਂ ਮਿਲੇਗਾ? ਸੋ ਧਨ ਹਰ ਸੇਵਾ ਤੇ ਪਾਵੇ। ਜੇ ਹਰੀ ਦੀ ਸੇਵਾ, ਹਰੀ ਦਾ ਸੇਵਾ ਪਤਾ ਕੀ ਹੁੰਦਾ? ਸਿਮਰਨ ਕਰਨਾ, ਬੰਦਗੀ ਕਰਨੀ। ਜਿਸ ਸੁੱਖ ਕੋ ਨਿਤ ਬੰਚ ਹੈ ਮੀਤ, ਜਿਸ ਸੁੱਖ ਨੂੰ ਹਰ ਰੋਜ ਲੋਚਦਾ ਵੀ ਮੈਨੂੰ ਸੁੱਖ ਮਿਲ ਜਾਏ, ਸੁੱਖ ਮਿਲ ਜਾਏ, ਉਹ ਕਿੱਥੋਂ ਮਿਲੇਗਾ? ਸੋ ਸੁੱਖ ਸਾਧੂ ਸੰਗ ਪ੍ਰੀਤ। ਸਾਧੂ ਨੂੰ ਪ੍ਰੇਮ ਕਰਿਆ ਕਰ, ਗੁਰੂ ਨੂੰ ਪ੍ਰੇਮ ਕਰਿਆ ਕਰ, ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰ, ਸੰਗਤ ਕਰਿਆ ਕਰ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ

ਬਿਮਾਰੀਆਂ ਨੇ ਸੰਸਾਰ ਦੇ, ਕੈਂਸਰ ਦਾ ਰੋਗ, ਨਾਮਰਦ ਬਿਮਾਰੀ ਬੰਦੇ ਨੂੰ ਲੱਗ ਜੇ ਤੇ ਮੌਤ ਦੇ ਘਾਟ ਤੱਕ ਲੈ ਜਾਂਦੇ, ਕੋਈ ਦਵਾ ਦਾਰੂ ਵੀ ਅਸਰ ਨਹੀਂ ਕਰਦਾ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅਨਕ ਉਪਾਵੀ ਰੋਗ ਨਾ ਜਾਏ, ਬੜੇ ਯਤਨ ਕੀਤੇ ਨੇ ਰੋਗ ਨੇ ਜਾਂਦੇ। ਕਹਿਣ ਲੱਗੇ ਰੋਗ ਮਿਟੇ ਹਰ ਅਵਖਦ ਲਾਏ, ਜਦੋਂ ਕਿਤੇ ਹਰੀ ਦੇ ਨਾਮ ਦੀ ਵੀ ਦਵਾਈ ਨਾਲ ਮਿਲ ਜਾਏ ਨਾ, ਬਾਹਰਲੀ ਦਵਾਈ ਲੈਣੀ ਅਸੀਂ, ਹਰੀ ਦੇ ਨਾਮ ਦੀ ਵੀ ਦਵਾਈ ਮਿਲ ਜਾਏ ਤੇ ਕਹਿਣ ਲੱਗੇ ਵੱਡੇ ਵੱਡੇ ਰੋਗ ਬੰਦੇ ਦੇ ਕੱਟੇ ਜਾਂਦੇ ਨੇ। ਮਹਾਰਾਜ ਜੀ ਨੇ ਅਖੀਰ ਵਿੱਚ ਕਿਹਾ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ। ਦੁਨੀਆਂ ਦੀ ਧਨ ਵਿਣ ਵੀ ਸੋਭਾ ਹੋ ਗਈ, ਰੋਗ ਵੀ ਮਿਟ ਗਿਆ, ਨਾਮ ਹਿਰਦੇ ਵਿੱਚ ਵਸ ਜਾਏਗਾ, ਉਹ ਭਲਿਆ ਦਰਗਾਹ ਵਿੱਚ ਵੀ ਪ੍ਰਵਾਨ ਗਿਣਿਆ ਜਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ। ਇੱਕ ਮੈਂ ਹੋਰ ਪੰਕਤੀ ਪੜ੍ਹਦੇ ਹਾਂ, ਉਹ ਵੀ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ। ਇਹ ਵੀ ਸਾਡੀਆਂ ਮੰਗਾਂ ਨੇ। ਮਹਾਰਾਜ ਕਹਿਣ ਲੱਗੇ ਆ ਤੈਨੂੰ ਦੱਸੀਏ ਕਿਵੇਂ ਛਾਵਾਂ ਪੂਰੀਆਂ ਹੋਣਗੀਆਂ। ਚਾਰ ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਲੱਗ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਹਿਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋੜ ਹੈ, ਸਾਧ ਸੰਗ ਇਹ ਹਉਮੈ ਸ਼ੋਰ ਹੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਸ। ਇਹਦੇ ਵਿੱਚ ਸਾਰਾ ਤੁਸੀਂ ਇਹਨੂੰ ਕਿਤੇ ਅਰਥ ਪੜ੍ਹ ਕੇ ਵੇਖੋ ਇੱਕ ਇੱਕ ਪੰਕਤੀ ਦੇ, ਤੇ ਮਹਾਰਾਜ ਜੀ ਨੇ ਸਾਡੇ ਸਾਰੇ ਆ ਲੋਕ ਦੇ ਸੁੱਖਾਂ ਦੀ ਗੱਲ ਕੀਤੀ। ਚਾਰ ਪਦਾਰਥ ਜਿਹੜੇ ਬਾਣੀ ਵਿੱਚ ਜ਼ਿਕਰ ਹੈ ਨਾ, ਚਾਰ ਪਦਾਰਥ, ਇਹ ਚਾਰ ਪਦਾਰਥ ਪਤਾ ਕਿਹੜੇ ਨੇ? ਕਾਮ, ਮੋਖ, ਧਰਮ ਤੇ ਅਰਥ। ਇਹ ਦੋ ਪਦਾਰਥ ਮਿਲ ਜਾਣ ਤੇ ਲੋਕ ਸੁਖੀ ਹੋ ਜਾਂਦਾ, ਤੇ ਦੋ ਪਦਾਰਥ ਮਿਲ ਜਾਣ ਤੇ ਬੰਦੇ ਦਾ ਪਰਲੋਕ ਸੇਲ ਆ ਜਾਂਦਾ। ਅੱਜ ਮਹਾਰਾਜ ਜੀ ਨੇ ਬਚਨ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਸ ਹੈ ਕਾਮ ਤਿੰਨ। ਸਨਾਤਨ ਧਰਮ ਨੂੰ ਤੁਸੀਂ ਪੜ੍ਹ ਕੇ ਵੇਖੋ, ਉੱਥੇ ਦੋ ਚੀਜ਼ਾਂ ਦਾ ਬੜਾ ਖੁਲਾਸਾ ਮਿਲਦਾ, ਇੱਕ ਕਾਮ ਤਿੰਨ ਗਾਂ ਤੇ ਇੱਕ ਪਾਰ ਜਾਤ ਰੋਗ। ਉਸ ਸਨਾਤਨ ਧਰਮ ਵਾਲਿਆਂ ਦਾ ਮੰਨਣਾ ਹੈ ਵੀ ਕਾਮ ਤਿੰਨ ਗਾਂ ਜਿਹੜੀ ਸਵਰਗ ਵਿੱਚ ਰਹਿੰਦੀ ਉਹਦੀ ਪ੍ਰਾਪਤੀ ਹੋ ਜਾਏ, ਉਹਦੇ ਕੋਲ ਬੰਦਾ ਬੈਠ ਕੇ ਜੋ ਮੰਗਦਾ ਉਹੀ ਦਾਤ ਝੋਲੀ ਵਿੱਚ ਮਿਲ ਜਾਏ। ਪਾਰ ਜਾਤ ਰੁੱਖ ਦਾ ਜ਼ਿਕਰ ਪੜ੍ਹਦਾ ਹੋਵੇ ਤੇ ਸਨਾਤਨ ਧਰਮ ਵਾਲਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹ ਕਹਿੰਦੇ ਇੰਦਰ ਦੇਵਤਾ ਦੇ ਬਾਗ ਦੇ ਵਿੱਚ ਪਾਰ ਜਾਤ ਰੁੱਖ ਹੈ। ਕਹਿ ਲੱਗੇ ਉਸ ਰੁੱਖ ਦੀ ਪ੍ਰਾਪਤੀ ਹੋ ਜਾਏ, ਉਸ ਰੁੱਖ ਦੇ ਥੱਲੇ ਬੈਠ ਕੇ ਬੰਦਾ ਜੋ ਮੰਗਦਾ ਉਹ ਉਹਦੀ ਝੋਲੀ ਵਿੱਚ ਪੈ ਜਾਂਦਾ। ਇੱਕ ਮਣੀ ਦਾ ਬੜਾ ਜ਼ਿਕਰ ਹੁੰਦਾ ਵੀ ਸੱਪ ਦੀ ਮਣੀ ਮਿਲ ਜਾਏ ਤੇ ਬੰਦੇ ਨੂੰ ਬਹੁਤ ਕੁ ਮਿਲ ਜਾਂਦਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਨੂੰ ਇੱਕ ਪਾਸੇ ਰੱਖ ਦਿੱਤਾ। ਕਹਿਣ ਲੱਗੇ ਪਤਾ ਨਹੀਂ ਅੱਜ ਤੱਕ ਕਿਸੇ ਨੂੰ ਕਾਮ ਧੇਨ ਗਾਂ ਮਿਲੀ ਹੈ ਕਿ ਨਹੀਂ, ਪਤਾ ਨਹੀਂ ਅੱਜ ਤੱਕ ਪਾਰ ਜਾਤ ਰੁੱਖ ਕਿਸੇ ਨੇ ਵੇਖਿਆ ਹੈ ਕਿ ਨਹੀਂ, ਮਿਲਿਆ ਹੈ ਕਿ ਨਹੀਂ, ਪਤਾ ਨਹੀਂ ਸੱਪ ਦੀ ਮਣੀ ਕਿਸੇ ਨੂੰ ਮਿਲੀ ਹੈ ਕਿ ਨਹੀਂ, ਮਿਲ ਜਾਏ ਪਤਾ ਨਹੀਂ ਮਿਲਦਾ ਹੈ ਕਿ ਨਹੀਂ। ਮਹਾਰਾਜ ਜੀ ਕਹਿਣ ਲੱਗੇ ਨਹੀਂ ਭਾਈ, ਵੇਖ ਅਕਾਮ ਧੇਨ ਗਾਂ ਨੂੰ ਨਾ ਲੱਭ, ਜਿਸ ਪਰਮਾਤਮਾ ਨੇ ਇਸ ਕਾਮ ਧੇਨ ਗਾਂ ਨੂੰ ਬਣਾਇਆ ਤੂੰ ਉਹਦੇ ਵੱਲ ਕਿਉਂ ਨਹੀਂ ਜਾ, ਤੂੰ ਪਰਮਾਤਮਾ ਨੂੰ ਲੱਭ, ਜੇ ਪਰਮਾਤਮਾ ਮਿਲ ਜਾਏ ਤੇ ਸਭ ਤੇਰੇ ਪਿੱਛੇ ਪਿੱਛੇ ਤੇਰੇ ਹੋਣ, ਸਭ ਤੇਰੇ ਪਿੱਛੇ ਪਿੱਛੇ। ਪਾਰ ਜਾਤ ਰੁੱਖ ਦੀ ਵੀ ਲੋੜ ਨਹੀਂ, ਕਾਮ ਤਿੰਨ ਗਾਂ ਦੇ ਵੀ ਪਿੱਛੇ ਪਿੱਛੇ ਜਾਣ ਦੀ ਲੋੜ ਨਹੀਂ। ਵਾਹਿਗੁਰੂ ਦਾ ਪੱਲਾ ਫੜ ਲਾ, ਵਾਹਿਗੁਰੂ ਦਾ ਪੱਲਾ ਫੜ ਲੇਗਾ, ਗੁਰੂ ਦਾ ਪੱਲਾ ਫੜ ਲੇਗਾ, ਸਭ ਦਾਤਾਂ ਮਿਲ ਜਾਣਗੀਆਂ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਿਆਲ ਤਾਂ ਨਵਨਿਧ ਪਈ। ਜਿੱਥੇ ਨਵਨਿਧ ਪਦਾਰਥ ਆ ਜਾਂਦਾ ਹੈ ਨਾ ਉੱਥੇ ਲੋਕ ਦੇ ਸਕ, ਉੱਥੇ ਪਰਲੋਕ ਦੇ ਸਕ। ਸਤਿਗੁਰੂ ਹੋਏ ਦਿਆਲ ਤਾਂ ਨਵਨਿਧ ਪਾਈਏ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ। ਬੰਦਿਆ ਨੌ ਨਿਧੀਆਂ 18 ਸਿੱਧੀਆਂ ਮਿਲ ਜਾਣਗੀਆਂ, ਸੱਚ ਵਿੱਚ ਸਮਾ ਜਾਏਗਾ, ਉਹ ਵਾਹਿਗੁਰੂ ਵਿੱਚ ਲੀਨ ਹੋ ਜਾਏਗਾ। ਪਰ ਕਦੋਂ? ਜਦੋਂ ਸਤਿਗੁਰੂ ਦਾ ਪੱਲਾ ਫੜ ਲੈਣਾ, ਜਦੋਂ ਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਏਗਾ। ਜੇ ਮਣੀ ਦਾ ਜ਼ਿਕਰ ਆਉਂਦਾ, ਸਭ ਕੋਲੋਂ ਮਣੀ ਪਤਾ ਨਹੀਂ ਮਿਲੀ ਕਿ ਨਹੀਂ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਿਖਾ ਆ ਤੈਨੂੰ ਅੱਜ ਇੱਕ ਅਸੀਂ ਮਣੀ ਦੇ ਕੇ ਜਾਂਦੇ, ਜਿਹਦੇ ਨਾਲ ਸਾਰੇ ਸੁੱਖ ਮਿਲ ਜਾਣਗੇ, ਸਾਰੇ ਦੁੱਖ ਕੱਟੇ ਜਾਣਗੇ, ਲੋਕ ਪਰਲੋਕ ਸੇਲਾ ਹੋ ਜਾਏਗਾ। ਤੇ ਪੁੱਛਿਆ ਜੀ ਉਹ ਕਿਹੜੀ ਮਣੀ ਤੁਹਾਡੇ ਕੋਲ? ਤੇ ਮਹਾਰਾਜ ਜੀ ਨੇ ਕਿਹਾ ਸੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਆ ਸੁਖ ਮਣੀ ਦੀ ਦਾਤ, ਬਾਣੀ ਦੀ ਦਾਤ ਤੈਨੂੰ ਦੇ ਚੱਲੇ, ਉਹ ਭਲਿਆ ਰੋਜ ਪਾਠ ਕਰਿਆ ਕਰ, ਜਦੋਂ ਸੁਖਮਣੀ ਸਾਹਿਬ ਦਾ ਪੱਲਾ ਫੜ ਲੇਗਾ ਨਾ, ਸੱਚ ਜਾਣੀ ਦੁਨੀਆਂ ਦੇ ਲੋਕ ਤੇਰੇ ਚਰਨਾਂ ਵਿੱਚ ਚੁੱਕ

ਜਾਣਗੇ, ਦੁਨੀਆਂ ਦੇ ਸੁੱਖ ਤੇਰੇ ਚਰਨਾਂ ਵਿੱਚ ਝੁਕ ਜਾਣਗੇ। ਪਰ ਅਸੀਂ ਇਸ ਪਾਸੇ ਨਹੀਂ ਜਾਂਦੇ ਜਿਸ ਪਾਸੇ ਗੁਰੂ ਨੇ ਤੋਰਿਆ, ਜਿਸ ਪਾਸੇ ਬ੍ਰਾਹਮਣ ਵਾਦ ਤੋਰਿਆ ਨਾ ਸਾਨੂੰ, ਅਸੀਂ ਉਸ ਪਾਸੇ ਭਾਈਦੇ ਨਹੀਂ। ਮਹਾਰਾਜ ਨੇ ਅੱਜ ਜੋ ਬਚਨ ਕਹੇ ਨੇ ਹਿਰਦੇ ਵਿੱਚ ਵਸਾਈਏ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨਾਂ ਸਾਰੇ ਸੁੱਖ ਮਿਲ ਜਾਣਗੇ। ਜਦੋਂ ਹਰੀ ਨੂੰ ਧਿਆਏਗਾ ਜਪ ਮਨ ਇਰਹਾਉ ਦੀ ਪੰਕਤੀ ਹੈ, ਸੈਂਟਰਲ ਆਈਡੀਆ, ਇੱਥੇ ਆਣ ਕੇ ਅਸੀਂ ਇਹ ਕਰਨਾ, ਜਪ ਮਨ ਸਤਨਾਮ। ਸਤਨਾਮ ਦੇ ਅਰਥ ਨੇ ਸਦਾ ਰਹਿਣ ਵਾਲਾ ਨਾਮ। ਉਹ ਕੌਣ ਹੈ? ਪਰਮਾਤਮਾ। ਬੰਦੇ ਦਾ ਨਾਮ ਸਦਾ ਨਹੀਂ ਰਹਿੰਦਾ, ਰਾਜਿਆਂ ਮਹਾਰਾਜਿਆਂ ਦਾ ਨਾਮ ਸਦਾ ਨਹੀਂ ਰਹਿੰਦਾ। ਹਾਂ, ਜੇ ਨਾਮ ਰਹਿੰਦਾ ਤੇ ਪਰਮਾਤਮਾ ਦਾ। ਬੰਦੇ ਦਾ ਨਾਮ ਕਿੰਨਾ ਕੁ ਚਿਰ ਰਹੇਗਾ? ਅੱਜ ਅਸੀਂ ਸੰਸਾਰ ਵਿੱਚ, ਸਾਡਾ ਪੁੱਤਰ ਘਰ ਦੇ ਵਿੱਚ ਪਿਤਾ ਨੂੰ ਯਾਦ ਕਰਦਾ, ਪੋਤਰੇ ਯਾਦ ਕਰ ਲੈਂਦੇ ਨੇ, ਜਦੋਂ ਪੋਤਰਿਆਂ ਤੋਂ ਬਾਅਦ ਪੜਪੋਤਰਿਆਂ ਦਾ ਸਮਾਂ ਆ ਜਾਂਦਾ ਨਾ, ਤੇ ਮੈਨੂੰ ਨਹੀਂ ਲੱਗਦਾ ਵੀ ਘਰਾਂ ਦੇ ਵਿੱਚ ਦਾਦੇ ਦੀ ਫੋਟੋ ਤੇ ਟੰਗੀ ਮਿਲ ਜਾਂਦੀ ਹੈ, ਪਰ ਪੜਦਾਦੇ ਦੀ ਫੋਟੋ ਦੀ ਟੰਗੀ ਮਿਲੀ ਨਹੀਂ। ਵਿਚਾਰਾ ਬੰਦਾ ਆਇਆ, ਕੁਝ ਸਮਾਂ ਘਰ ਦੇ ਵਿੱਚ ਇਹਦੀ ਯਾਦ ਰਹਿੰਦੀ ਹੈ, ਇੱਕ ਦਿਨ ਦਾ ਨਾਮੋ ਨਿਸ਼ਾਨ ਖਤਮ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਇੱਕ ਪਰਮਾਤਮਾ, ਉਹਦਾ ਨਾਮ ਕਦੀ ਖਤਮ ਨਹੀਂ। ਜਦੋਂ ਤੋਂ ਪਰਮਾਤਮਾ ਰਹਿੰਦੀ ਦੁਨੀਆਂ ਤੱਕ, ਜਿੰਨੀ ਦੇਰ ਤੱਕ ਰਹੇਗਾ ਪਰਮਾਤਮਾ ਦਾ ਨਾਮ ਰਹੇ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਨਾਮ ਰਹੇ ਹੋ ਸਾਧੂ, ਰਹੇ ਹੋ ਗੁਰਗੋਬਿੰਦ। ਮਹਾਰਾਜ ਜੀ ਉਹ ਬਚਨ ਕਹੇ ਨੇ, ਜਪ ਮਨ ਸਤਨਾਮ, ਸਦਾ ਰਹਿਣ ਵਾਲਾ ਨਾਮ ਪਰਮਾਤਮਾ ਜਿਹੜਾ ਉਹ ਜਪਿਆ। ਸਦਾ ਸਤਨਾਮ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 40 ਦਿਨ ਨਹੀਂ, ਸਦਾ ਹੀ ਪਰਮਾਤਮਾ ਦਾ ਨਾਮ ਜਪਿਆ। ਇਹਦੇ ਨਾਲ ਕੀ ਹੋਏਗਾ ਜੀ? ਤੇ ਮਹਾਰਾਜ ਜੀ ਕਹਿੰਦੇ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਇਸ ਨਾਮ ਦੇ ਨਾਲ ਹਲਤ, ਹਲਤ ਕਹਿੰਦੇ ਨੇ ਆ ਲੋਕ, ਪਲਤ ਕਹਿੰਦੇ ਨੇ ਪਰਲੋਕ। ਕਹਿਣ ਲੱਗੇ ਲੋਕ ਵਿੱਚ ਵੀ ਸੁੱਖ ਮਿਲੇਗਾ ਤੇ ਪਰਲੋਕ ਵਿੱਚ ਵੀ। ਹਲਤ ਪਲਤ ਤੋਂ ਮੁੱਖ ਉਜਲ ਹੋਈ ਹੈ, ਰੱਬ ਦੀ ਦਰਗਾਹ ਵਿੱਚ ਮੁੱਖ ਉਜਲਾ ਪਤਾ ਕਿੰਨਾ ਦਾ ਹੁੰਦਾ? ਬੰਦਗੀ ਕਰਨ ਵਾਲਿਆਂ, ਸਿਮਰਨ ਕਰਨ ਵਾਲਿਆਂ ਦੇ। ਜਿੰਨੀ ਨਾਮ ਧਿਆਇਆ ਗੈਮ ਸਕਤ ਕਾਲ, ਨਾਨਕ ਤੇ ਮੁੱਖ ਉਜਲੇ। ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਰੱਬ ਦੇ ਘਰ ਦੇ ਵਿੱਚ, ਜਿੰਨੀ ਨਾਮ ਧਿਆ, ਜਿਨ੍ਹਾਂ ਨੇ ਨਾਮ ਧਿਆ ਕੀਤੀ ਛੁੱਟੀ ਨਾਲ, ਜਿਨ ਜਿਨ ਨਾਮ ਧਿਆਇਆ। ਬਾਰਾਂਮਾਂ ਦਾ ਅਖੀਰਲਾ ਪਦਾ ਪੜ੍ਹ ਕੇ ਵੇਖ, ਜਿਨ ਜਿਨ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ, ਦਰਗਾਹ ਸੱਚ ਖਰੇ। ਦਰਗਾਹ ਵਿੱਚ ਖਰੇ ਉਤਰਦੇ, ਦਰਗਾਹ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਜਪ ਕੇ ਜਾਂਦੇ ਨੇ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਬੰਦਿਆ। ਕਿਤੇ ਸੰਗਰਾਂਦ ਵਾਲੇ ਦਿਨ ਹੀ ਨਾ ਆਣ ਕੇ ਵਾਹਿਗੁਰੂ ਜਪਿਆਗਾ, ਕਿਤੇ ਗੁਰਪੁਰਬ ਵਾਲੇ ਦੇਣੀ ਨਾ ਇਕੱਲਾ ਆਇਆ ਕਰ। ਨਿਤ ਧਿਆਈਏ, ਨਿਤ ਦੇ ਕੀ ਅਰਥ ਕਰਾਂਗੇ? ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਉੱਠਣ ਤੇ ਬਾਅਦ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਸਾਡੇ ਮਹਾਂਪੁਰਖ ਬੜੇ ਪਿਆਰ ਦੇ ਨਾਲ ਇਹ ਧੁਨ ਗਾਉਂਦੇ ਨੇ, ਇੱਕ ਵਾਰੀ ਗਾ ਲਈਏ। ਸਤਨਾਮ

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਜਦੋਂ ਬੰਦਗੀ ਦਾ ਸਮਾਂ ਆਉਂਦਾ ਨਾ, ਬੰਦਾ ਕਹਿੰਦਾ ਸਮਾਂ ਹੀ ਨਹੀਂ, ਕਿਵੇਂ ਬੰਦਗੀ ਕਰਦਾ, ਪਰਿਵਾਰ ਪਾਲਣਾ ਹੈ, ਸੰਸਾਰ ਦੇ ਵਿੱਚ ਬਿਜ਼ਨਸ ਸੰਭਾਲਣਾ ਹੈ, ਕਿਨੂੰ ਕਿਨੂੰ ਸੰਭਾਲਾਂ। ਮਹਾਂਪੁਰਖ ਹੋਏ ਨੇ ਸੰਤ ਅਤਰ ਸਿੰਘ ਜੀ, ਮਸਤੂ ਬਣ ਵਾਲੇ, ਉਹ ਕਹਿਣ ਲੱਗੇ ਬੰਦੇ ਆ ਤੈਨੂੰ ਜੁਗਤੀ ਦੱਸਦੀ। ਅਸੀਂ ਨਹੀਂ ਕਹਿੰਦੇ ਪਰਿਵਾਰ ਛੱਡ, ਅਸੀਂ ਨਹੀਂ ਕਹਿੰਦੇ ਬੱਚੇ ਛੱਡ, ਇੱਕ ਜੁਗਤੀ ਦੱਸ ਦਿੰਦੇ। ਪੁੱਛਿਆ ਜੀ ਕਿਹੜੀ ਜੁਗਤੀ, ਕਹਿਣ ਲੱਗੇ ਜਦੋਂ ਘਰੋਂ ਨਿਕਲਦਾ ਨਾ ਗੁਰਦੁਆਰੇ ਜਾਂਦਾ, ਕਹਿਣ ਲੱਗੇ ਉਸ ਵੇਲੇ ਜਾਂ ਸਮਾਂ ਨਹੀਂ ਮਿਲਦਾ, ਜਾਂ ਘਰ ਦੇ ਵਿੱਚ ਸੈਰ ਹੀ ਕਰਦਾ, 10-15 ਮਿੰਟ ਸੈਰ ਕਰਦਾ, ਅੱਧਾ ਘੰਟਾ ਸੈਰ ਕਰਦਾ। ਕਹਿਣ ਲੱਗੇ ਸੈਰ ਕਰਦਾ ਇੱਕ ਕਦਮ ਚੁੱਕੇ ਤੇ ਵਾਹ ਕਿਹਾ ਕਰ, ਦੂਸਰਾ ਕਦਮ ਚੁੱਕੇ ਤੇ ਗੁਰੂ ਕਹਿ ਦਿਆ ਕਰ। ਕਹਿਣ ਲੱਗੇ ਇਸ ਤਰ੍ਹਾਂ ਕਦਮ ਪੁੱਟਦਿਆਂ ਪੁੱਟਦਿਆਂ ਚੱਲਦਿਆਂ ਚੱਲਦਿਆਂ ਸੈਰ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ। ਉਹ ਅੱਧਾ ਘੰਟਾ ਤੇਰੀ ਸੈਰ ਨਹੀਂ ਹੋਏਗੀ, ਅੱਧਾ ਘੰਟਾ ਬੰਦਗੀ ਬਣ ਜਾਏਗੀ ਤੇਰੀ। ਤੇ ਜੇ ਅੱਧਾ ਘੰਟਾ ਰੋਜ਼ ਬੰਦੇ ਨੇ ਸੈਰ ਕੀਤੀ, ਵਾਹਿਗੁਰੂ ਜਪਿਆ, ਗੁਰਮਖੋ, ਜੇ 50 ਸਾਲ ਤੋਂ ਬਾਅਦ ਵੀ ਬੰਦਾ ਇਸ ਪਾਸੇ ਤੁਰ ਪਏ ਨਾ, ਕਿਉਂਕਿ ਪਹਿਲਾਂ ਤੇ ਸਾਡੇ ਰੁਝੇਵੇਂ ਹੀ ਪੜੇ ਨੇ। ਜਿਹੜੇ 10 ਸਾਲ ਨੇ ਬਚਪਨ ਵਿੱਚ ਨਿਕਲ ਜਾਂਦੇ ਨੇ, 20 ਸਾਲ ਜਵਾਨੀ ਦੇ ਨਿਕਲ ਜਾਂਦੇ ਨੇ, ਕੰਮਾਂ ਕਾਰਾਂ ਚ ਨਿਕਲ ਜਾਂਦੇ ਨੇ, 40 ਸਾਲ ਤੋਂ ਬਾਅਦ ਬੰਦਾ ਗੁਰਦੁਆਰੇ ਵਾਲੇ ਪਾਸੇ ਮੂੰਹ ਕਰਦਾ ਜੀ, ਪਹਿਲਾਂ ਨੇ ਇਹਨੂੰ ਯਾਦ ਨਹੀਂ ਆਉਂਦੀ। ਗੁਰੂ ਕਹਿਣ ਲੱਗੇ ਚੱਲ ਜੀ 50 ਸਾਲ ਤੋਂ ਬਾਅਦ ਵੀ ਅੱਧਾ ਘੰਟਾ ਸੈਰ ਕਰਦੇ ਆ, ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਦੇ ਆ। ਜੇ ਤੂੰ 70 ਸਾਲ ਤੱਕ ਜੀਏ, ਜੇ ਤੂੰ 80 ਸਾਲ ਤੱਕ ਜੀਏ, ਤੇ ਘੱਟੋ ਘੱਟ 20 ਸਾਲ ਰੋਜ਼ ਅੱਧੇ ਘੰਟੇ ਦੇ ਲਾ ਲਾ, ਕਿੰਨੀ ਤੇਰੀ ਬੰਦਗੀ ਬਣਦੀ। ਪਰ ਨਹੀਂ ਹੁੰਦਾ, ਨਹੀਂ ਬੰਦਾ ਕਰ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਮਹਾਰਾਜ ਨੇ ਉਹ ਬਚਨ ਕਹੇ ਨੇ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ, ਨਿਰੰਜਨਾ ਰਹਾਓ ਜਹਾਂ ਹਰ ਸਿਮਰਨ ਭਇਆ। ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਟਿੱਗ, ਤਹ ਉਪਾਦ ਗਤ ਕੀਨੀ, ਤਹ ਦੇ ਅਰਥ ਨੇ ਉਸ ਹਿਰਦੇ ਦੇ ਵਿੱਚ, ਉਸ ਬੰਦੇ ਦੇ ਅੰਦਰ। ਉਪਾਦ ਗਤ ਦੇ ਅਰਥ ਕੀਤੇ ਨੇ ਕੋਈ ਪਾਪ ਨਹੀਂ ਰਹਿ ਜਾਂਦਾ, ਕੋਈ ਕਲੇਸ਼ ਨਹੀਂ ਰਹਿ ਜਾਂਦਾ, ਕੋਈ ਝਗੜਾ ਨਹੀਂ ਰਹਿ ਜਾਂਦਾ। ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਪਰ ਹਰੇਕ ਬੰਦਾ ਨਹੀਂ ਜੇ ਜਪ ਸਕਦਾ, ਗੁਰਮੁਖੋ ਵੱਡਿਆਂ ਭਾਗਾਂ ਵਾਲਾ ਕੋਈ ਨਾਮ ਨੂੰ ਜਪਦਾ, ਜਿਹੜੇ ਜਪ ਲੈਂਦੇ ਨੇ। ਮਹਾਰਾਜ ਕਹਿਣ ਲੱਗੇ ਜਨ ਨਾਨਕ ਕੋ ਗੁਰ ਇਹ ਮਤ ਦੇਣੀ। ਮਹਾਰਾਜ ਕਹਿਣ ਲੱਗੇ ਮੈਨੂੰ ਤੇ ਗੁਰੂ ਨੇ ਇਹ ਮਤ ਦੇ ਦਿੱਤੀ, ਸੋਹਣੀ ਸਮਤ ਦੇ ਦਿੱਤੀ। ਕਿਹੜੀ ਸਮਤ? ਜਪ ਹਰ ਭਵਜਲ ਤਰਨਾ। ਮਹਾਰਾਜ ਕਹਿਣ ਲੱਗੇ ਮੈਨੂੰ ਗੁਰੂ ਨੇ ਇਹ ਮਤ ਦਿੱਤੀ ਏ ਵੀ ਜੇ ਬੰਦੇ ਆ ਭਵਜਲ ਸੰਸਾਰ ਤੋਂ ਪਾਰ ਹੋਣਾ ਹੀ, ਜੇ ਆਪਣੇ ਜੀਵਨ ਨੂੰ ਸਫਲ ਕਰਨਾ ਹੀ, ਜਿੱਥੇ ਦੁਨੀਆਂ ਦੇ ਕੰਮ ਕਾਜ ਕਰਦਾ ਉੱਥੇ ਨੇਮ ਬਣਾ ਲਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ। ਪੰਜ ਬਾਣੀਆਂ ਨਹੀਂ ਕਰ ਸਕਦਾ, ਘੱਟੋ ਘੱਟ ਇੱਕ ਬਾਣੀ ਦਾ ਤੇ ਕਰ ਲਾ। ਵੈਸੇ ਤੇ ਸਾਡਾ ਮਰਿਆਦਾ ਪੰਜਾਂ ਬਾਣੀਆਂ ਦਾ, ਨਿਤਨੇਮ ਸਵੇਰ ਵੇਲੇ, ਦੋ ਦਾ ਸ਼ਾਮ ਵੇਲੇ। ਅੰਮ੍ਰਿਤ ਧਾਰੀ ਹੋ ਕੇ ਨੇਮ ਕਰ, ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਬਾਂਹ ਫੜਨਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇਰੀ ਬਾਂਹ ਫੜਨਗੇ। ਚੱਲ ਜੇ ਤੂੰ ਇਹਨਾਂ ਵੀ ਨਹੀਂ ਕਰ ਸਕਦਾ, ਉਹ ਘੱਟੋ ਘੱਟ ਬੰਦੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਿਆ ਕਰ, ਕੁਝ ਨਾ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੇ ਬਖਸ਼ਿਸ਼ ਜ਼ਰੂਰ ਕਰਨਗੇ। ਜਨ ਨਾਨਕ ਕਹੋ, ਮਹਾਰਾਜ ਕਹਿਣ ਲੱਗੇ ਸਾਨੂੰ ਗੁਰੂ ਨੇ ਇਹ ਮਤ ਦਿੱਤੀ ਹੈ, ਜਪ ਹਰ ਭਵਜਲ ਤਰਨਾ। ਜੇ ਭਵਜਲ ਸੰਸਾਰ ਤੋਂ ਪਾਰ ਹੋਣਾ ਹੀ ਨਾ, ਤੇ ਫਿਰ ਵਾਹਿਗੁਰੂ ਦਾ ਪੱਲਾ ਫੜਦਾ, ਗੁਰੂ ਦਾ ਪੱਲਾ ਫੜਦਾ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਾਣੀ ਨਾਮ ਆ ਜਾਂਦਾ ਹੈ ਨਾ, ਉਹਨਾਂ ਦੇ ਇਹ ਲੋਕ ਸੁਖੀ ਹੈ, ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਂ ਵਾਕਾਂ ਅਨੁਸਾਰ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਂਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਇੱਕ ਦਿਨ ਨੇ, ਦੋ ਦਿਨ ਨੇ, ਹਰ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਗੁਰੂ ਦੀ ਬਾਣੀ ਨੂੰ ਸਰਵਣ ਕਰਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹਿਸ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵਾ ਨਾਮ ਦਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦਿਆਂ ਇਹ ਵਡਿਆਈਆ ਕਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦੋ ਤਿਤ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰੇ ਅਨਹਦ ਵਾਜੇ ਅਨੰਦ ਸੁਨਹਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਮ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुख कने कोई न जाने तुमरा अंत ऊचे ते ऊचा भगवंत सगल समगी।

ਦੇਖਮ ਨਦੀ ਜਾਏ ਤਰਣੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ।

0: ਕਿਰਪਾ ਸਰਬ ਸੁਖ ਪਾਵੈ ਹੈ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਸਾਧ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਮਾਰੇ ਨਿੱਘੀ ਵਿੱਚ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਕੀਤੇ ਸਰਵ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਸਰਵ ਕੀਤੀ ਹੈ। ਅਰਦਾਸ ਆਦੀਆਂ ਭਰੀਆਂ ਹਨ, ਉਪਰੰਤ ਮਾਰੇ ਬਖਸ਼ੇ ਪਿੱਤਰ ਹੁਕਮਨਾਮੇ ਸਰਵ ਕੀਤੇ ਨੇ। ਸਾਧ ਸਿੰਘ ਦਸ ਵਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਦਸ ਸੰਗਤਾਂ ਨੂੰ ਪਤਾ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ, ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਕਰਾਂ ਲੜੀਵਾਰ ਸਹਿਜ ਆਪ ਕਰ ਰਹੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨੂੰ ਟੈਲੀਫੋਨ ਕਰਕੇ ਆਪਣਾ ਨਾਂ ਨੰਬਰ ਦੇ ਦਿਓ, ਤਾਂ ਕਿ ਸਮੇਂ ਸਮੇਂ ਸਿਰ ਜਦੋਂ ਵੀ ਕੋਈ ਸਮਾਗਮ ਹੋਵੇ ਤੁਹਾਨੂੰ ਸੂਚਿਤ ਕਰਨ ਵਾਸਤੇ ਉਹ ਟੈਲੀਫੋਨ ਕਰ ਸਕਣ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸੋ ਸਤ ਸੰਗਤ ਜੀ, ਆਪ ਸੰਗਤ ਨੂੰ ਮੇਰੇ ਨੂੰ ਫੋਨ ਕਰਕੇ ਆਪਣਾ ਉਹਨਾਂ ਨੂੰ ਨੰਬਰ ਦੇ ਦਿਓ। ਸਤ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਆਪ ਜਾਣਦੇ ਹੋ ਕਿ ਜੋ ਨਾਰਥ ਆ ਸਾਊਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਡਬਲ ਉਹਨਾਂ ਵਾਸਤੇ ਬਹੁਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਨੇ ਬੇਅੰਤ ਮਾਇਆ ਇਹ ਆਪਣਾ ਦਸਾਂ ਸਫਲ ਕਰਦੇ ਹੋਏ ਹਨ, ਗੁਰੂ ਘਰ ਨੂੰ ਦਿੱਤੀ ਹੈ। ਉਹ ਸਾਰੇ ਪਰਿਵਾਰ ਜਿਨ੍ਹਾਂ ਨੇ ਮਾਇਆ ਪੇਟਾ ਕੀਤੀ ਵਟਭਾਗੀ ਹਨ। ਸਤ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਬੰਦ ਸਫਲ ਕਰਦੇ ਹੋਏ ਹਾਂ, ਜ਼ਰੂਰ ਗੁਰੂ ਘਰ ਵਾਸਤੇ ਮਾਇਆ ਦੇ ਕੇ ਇਹ ਜੋ ਕੰਮ ਹੈ ਇਸ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਚਾਢੀ ਕਲਾ ਜੀ ਸੰਪੂਰਨ ਕਰਨਾ ਹੈ। ਤਾਂ ਸਭ ਤੋਂ ਜ਼ਿਆਦਾ ਬੇਨਤੀ ਹੈ ਕਿ ਆਪ ਜ਼ਰੂਰ ਆਪੋ ਆਪਣੇ ਕੋਸ਼ਿਸ਼ ਕਰਕੇ ਜ਼ਰੂਰ ਜਿੰਨੀ ਹੋ ਸਕਦਾ ਮਾਇਆ ਦੇਣ ਦੀ ਗੁਰੂ ਘਰ ਨੂੰ ਆਪ ਕਿਰਪਾਲਤਾ ਕਰੋ। ਸੋ ਸਤ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 1 ਅਗਸਤ 3 ਹੈ ਸੰਪੂਰਨਤਾ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਪੂਰਨਤਾ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ 3 ਅਗਸਤ ਨੂੰ। ਸਭ ਸੰਗਤਾਂ ਉਸ ਦਿਨ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ। ਜੋ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਮਹਾਨ ਦਾਨ ਦੇਣ ਦਿੱਤੀ ਹੈ, ਜੋ ਮਹਾਨ ਸਾਡੇ ਵਾਸਤੇ ਬਖਸ਼ਿਸ਼ ਕੀਤੀ, ਉਸ ਦਾ ਅਸੀਂ ਸਾਰੇ ਮਿਲ ਕੇ ਧੰਨਵਾਦ ਕਰੀਏ। ਸੋ ਸਤ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ 11, 12, 13 ਨੂੰ ਹੈ ਕੱਤੀ ਰਾਗ ਕੀਰਤਨ ਦਰਬਾਰ, ਉਸ ਦਿਨ ਜ਼ਰੂਰ ਹਾਜ਼ਰੀ ਭਰੋ। 11, 12, 13 ਸਤੰਬਰ ਸਤ ਸੰਗਤ ਦੀ, 11 ਸਤੰਬਰ ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ। ਜੋ ਮਹਾਨ ਦੇਣ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਹੈ ਉਸਦਾ ਜੀਆਂ ਕਹਿੰਦੇ ਹੋਏ ਅਸੀਂ ਜ਼ਰੂਰ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਸਾਹਿਬ ਦਾ ਧੰਨਵਾਦ ਕਰੀਏ। ਸਤ ਸੰਗਤ ਜੀ, ਸਤੰਬਰ 13 ਨੂੰ ਹੈ ਗੁਰਗੱਦੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਗੁਰਗੱਦੀ ਪੁਰਬ, ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ ਅਤੇ ਖੁਸ਼ੀਆਂ ਨਾਲ ਮਨਾਓ। ਸਤੰਬਰ 14 ਨੂੰ ਹੈ ਜੋਤੀ ਜੋਤ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਸਤ ਸੰਗਤ ਜੀ, ਸਤੰਬਰ 18 ਨੂੰ ਹੈ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸੋ ਇਲਾਕੇ ਦੀ ਸੰਗਤਾਂ ਵੱਲੋਂ ਖੰਡ ਪਠਨ ਸੇਵਾ ਹੋ ਰਹੀ ਹੈ, ਆਪ ਸੰਗਤਾਂ ਜ਼ਰੂਰ ਪਹੁੰਚ ਕੇ ਇਸ ਨੂੰ ਵੱਧ ਤੋਂ ਵੱਧ ਮਨਾਉਣ ਦੇ ਯਤਨ ਕਰੀਏ। ਸਤੰਬਰ 24 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਸੋ ਇਸ ਗੁਰਗੱਦੀ ਪੁਰਬ ਨੂੰ ਮਨਾਉਣ ਵਾਸਤੇ ਆਪ ਸੰਗਤਾਂ ਹਾਜ਼ਰੀ ਭਰਨੀ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਉਹ ਭਾਈ ਸਾਹਿਬ ਤਿਆਰ ਨੇ, ਸਹਿਜ ਪਾਠ ਆਰੰਭ ਕਰਨਗੇ, ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 947 ਤੋਂ ਪ੍ਰਾਰੰਭ ਹੋ ਰਹੇ ਹਨ। ਰਾਮਕਲੀ ਕੀ ਵਾਰ ਦੀ ਪ੍ਰਾਰੰਭਤਾ ਹੈ, ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 947 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੈ

ਵਾਹਿਗੁਰ ਸ਼ਬਦ ਸੁਣਾਈ। ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ। ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ। ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ।

ਸਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰੱਖੀਐ ਉਰਧਾਰ ਨਾਨਕ ਘਰ ਬੈਠਿਆ ਸੋਹ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਕ ਚਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਹੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ।

ਮਹੱਲਾ ਤੀਜਾ। ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮਿਰਤਕ ਹੋਏ, ਕਹਿਆ ਸ਼ਬਦ ਨ ਮਾਨੀ, ਹਉ ਮੈਂ ਛੱਡੈ ਨ ਕੋਏ। ਗੁਰ ਪ੍ਰਸਾਦੀ ਹਉ ਮੈਂ ਛੁੱਟੈ, ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੂੰ ਬਖਸੇ ਤਿਸ ਮਿਲੈ, ਤਿਸ ਬਿਘਨ ਨ ਲਾਗੈ ਕੋਏ। ਮਹੱਲਾ ਤੀਜਾ। ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ, ਅਨ ਦਿਨ ਗੁਣ ਗਾਵੈ ਸੁਖ ਸਹਿਜੇ, ਬਿਖ ਭਵਜਲ ਨਾਮ ਤਰੇ, ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ। ਪੌੜੀ ਦੂਜਾ ਭਾਉ ਰਚਾਇਓਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ,

ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੈ ਮਾਨ ਪੌੜੀ ਰਾਤ ਦਿਨ ਸੁਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਆਨੇਰ ਬਿਨਾਸਨ ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਣ ਸਭ ਦੇ ਹੀ ਸੋਝੀ ਪਈ ਸੱਚੈ ਆਪ ਬੁਝਾਈ ਸਲੋਕ ਮਹੱਲਾ ਤੀਜਾ ਅਭਿਆਗਤ ਹਿਨਾ ਆਖੀਅਨ ਜਿਨਕੇ ਚਿਤ

ਆਪਣੇ ਬਹੁਤੀ ਲਹਿ ਸਜਾਈ ਰਹਿ ਨਾਇਰ ਮੈਂ ਸਭ ਕਿਛ ਹੈ ਕਰਮੀ ਪੱਲੇ ਪਾਈ ਨਾਨਕ ਨੌ ਨਿਧ ਪਾਈਐ ਜੇ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਸ ਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਦੀ ਮਨ ਮੁਖ ਮੁਆ ਮਾਇਆ ਮੋਹੇ ਵਿਨਾਸ ਇਕ ਸਹਰ ਕੇ ਨਾਮ ਵਿਣ ਤ੍ਰਿਗ ਜੀ।

ਜੋ ਭਾਵੈ ਤਿਵ ਹਰ ਗੁਣਤਾਸ ਪੌੜੀ ਛੱਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਅਨ ਆਪ ਮਤ ਦੀਨੀ

ਗੁਰ ਕੈ ਸ਼ਬਦ ਕਮਲ ਬਿਗਸਿਆ, ਤਾ ਸੋ ਪਿਆ ਭਗਤ ਭੰਡਾਰ, ਭਰਮ ਗਿਆ ਤਾ ਜਾਗਿਆ, ਚੁਕਾ ਅਗਿਆਨ ਅੰਧਾਰ, ਤਿਸਨੋ ਰੂਪ ਅਤ ਅਗਲਾ।

ਦੂਹੋਂ ਵਿੱਚ ਹੈ ਸੰਸਾਰ, ਚੰਗੈ ਮੰਦੈ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ। ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ, ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ, ਬਿਨ ਕਰਮਾ ਪਾਇਆ ਨਾ ਜਾਏ। ਅੰਤਰ ਲੋਭ ਵਿਕਾਰ ਹੈ, ਦੂਜੈ ਭਾਏ ਖੁਆਏ, ਤਿਨ ਜੰਮਣ ਮਰਨ ਚੁੱਕਈ,

ਘੋੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨ ਮੁਖ ਵੇਗੂਤੀ ਗੁਰਮ

ਸੱਚ ਸਿਫਤ ਸੁਣਾਈ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਣ ਜਾਹੇ। ਇਸਤਰੀ ਪੁਰਖੇ ਖੱਟਿਆ ਭਾਓ, ਭਾਵੈ ਆਵੋ ਭਾਵੈ ਜਾਓ। ਸਾਸਤ ਵੇਦ ਨਾ ਮਾਨੈ ਕੋਏ, ਆਪੋ ਆਪੈ ਪੂਜਾ ਹੋਏ।

ਸਚਾਈ ਪਾਈ। ਨਾਨਕ ਕਲਕਾ ਇਹੋ ਪ੍ਰਵਾਣ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ, ਹਿੰਦੂ ਕਹਿ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਈ, ਰਾਹ ਦਸਾਏ ਉਥੇ ਕੋ ਜਾਏ, ਕਰਨੀ ਬਾਜ ਹੋ ਭਿਸਤ ਨ ਪਾਏ। ਜੋਗੀ ਕਹਿ ਘਰ ਜੁਗਤ ਦਸਾਈ, ਤਿਤ ਕਾਰਨ ਕਨ ਮੁੰਦਰਾ ਪਾਈ, ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ ਕਿੱਥੇ

ਸਿਆਣੈ ਹੋਰ ਫੱਕੜ ਹਿੰਦੂ ਮੁਸਲਮਾਨੈ ਸਭਨਾ ਕਾ ਦਰ ਲਿਖਾ ਹੋਏ ਕਰਨੀ ਬਾਜਹੁ ਤਰੈ ਨ ਕੋਏ।

ਕਿਹੜੀ, ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ।

ਆਪੂ ਔ ਹੱਠ ਪੱਟਨ ਮਹਿ ਭੀਖਿਆ ਕਰੈ ਸੋ ਔ ਦੂਤੀ ਸਿਵਪੁਰ ਚੜੈ ਬੋਲੈ ਗੋਰਖ ਸਤ ਸਰੂਪ ਪਰਮ ਤੰਤ ਮੈ ਰੇਖ ਨ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨ ਕੰਧ।

ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪ੍ਰਜਾਲੇ ਸੁਪਨੇ ਬਿੰਦ ਨਾ ਦੇ ਝਰਨਾ ਤਿਸ ਪਾਖੰਡੀ ਜਰਾ ਨ ਮਰਨਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮਹਿ ਰੇਖ ਨ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੂਪੈ ਥੰਮ ਅਹਿਨਿਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਥਰ ਸਤ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਕਿਉਂ ਮਰੈ ਮੰਦਾ ਕਿਉਂ ਜੀਵੈ ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ ਕੰਨ ਬੜਾਏ ਕਿਆ ਖਾਜੈ ਭੁਗਤ ਆਸਤ ਨਾਸਤੇ ਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਹਿਆਉ

ਨੈਣ ਨ ਜਾਪੈ ਗੁਰ ਪ੍ਰਸਾਦੀ ਸਾ ਲਾਹੀਐ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗੁਆਪੈ ਸਭ ਕਿਚ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸੁਰਾਮ ਰੂਵੈ ਘਰ ਆਇਆ ਅਜੈ ਸਰੂਵੈ ਭੀਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਰੂਵੈ ਰਾਮ ਨਿਕਾਲਾ ਭਇਆ ਸੀਤਾ ਲਖਮਨ ਵਿਛੜ ਗਿਆ

ਏਕਾ ਖਸਮ ਹੁਕੁੱਥੇ ਜਾਹੀ ਮਹੱਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸਜਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਏ ਜਿੱਥੈ ਸੁਵਸਤ ਨਾ ਜਾਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੈ ਨ ਵਸਤ ਪਛਾਣ।

ਬੁੱਝੇ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਕੋਟ ਗੜ ਹੈ ਕਾਇਆ ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੀ ਲਾਈਅਨ ਸਭ ਮਹਿ ਪਰਵੇਸਾ ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇਸਾ ਗੁਰ ਸੇਵਾ ਤੇ ਜਾਣਿਆ ਸਚ ਪ੍ਰਗਟੀਏ ਸਾ ਸਭ ਕਿਛ

ਮਹੱਲਾ ਪਹਿਲਾ। ਨਾਨਕ ਇਹੋ ਜੀਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨਵਾਂਦ ਨ ਚੇਤੇ ਪੜੈ ਅਚਿੰਤਾ ਜਾਲ। ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ। ਸੇਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ।

ਨਾਮ ਭੁਲਾਏ ਸੋਏ ਪੌੜੀ, ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ। ਪ੍ਰਭ ਦਾਤਾ ਦਾ ਤਾਰ ਨਿਚਲ ਇਹੋ ਧਨ, ਸਾਸ ਸਾਸ ਆਰਾਧੇ ਨਿਰਮਲ ਸੋਏ ਜਨ। ਅੰਤਰ ਜਾਮੀ ਅਗਮ ਰਸਨਾ ਏਕ ਭਨ, ਰਵ ਰਹਿਆ ਸਰਬਤ ਰਵ ਰਹਿਆ ਸਰਬਤ, ਨਾਨਕ ਬਲ ਜਾਈ। ਸਲੋਕ ਮਹੱਲਾ ਪਹਿਲਾ। ਸਰਵਰ ਹੰਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗ ਅਨੁਸਾਰ ਰਸਪ ਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕਰਨਾ ਮੇਰਾ ਮਨ ਪੀਣਾ, ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ ਦੀ ਬਖਸ਼ਿਸ਼।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਤਿਗੁਰ ਸਾਹਿਬ ਪਾਸੋਂ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਚਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪਿੰਨਾ ਕੀਰਤਨ ਸਰਵਣ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿੰਦ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਪਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਇਲਾਹੀ ਬਾਣੀ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂਹ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ। ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ, ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ। ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ। ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ, ਉਸ ਪ੍ਰਥਾਏ ਹੀ

ਪੰਜਾਬੀ ਸੰਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ, ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂੜੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਖੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ। ਜੇ ਬਜ਼ੁਰਗ ਬੈਠੇ ਨੇ ਸਾਡੇ ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ ਤਾਲਾਂ ਨੂੰ ਅਸੀਂ ਸਾਰੀ ਦੁਨੀਆ

0: ਪੰਜਾਬ ਫੁੱਲਾਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੁਟਾਨ ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨਗੀਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਪੰਜ ਪਿਆਰਿਆਂ ਦਾ ਗੁਰਦਰਬਾਰ ਵਿੱਚ ਸਵਾਗਤ ਹੈ। ਆਓ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰਦਰਬਾਰ ਵਿੱਚ ਹਾਜ਼ਰ ਹੈ ਔਰ ਜਿੰਨੀ ਸੰਗਤ ਆਨਲਾਈਨ ਵੇਖ ਰਹੀ ਹੈ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ, ਮਨ ਬਿਰਤੀਆਂ ਇਕਾਗਰ ਕਰੋ। ਕੁਝ ਪਲਾਂ ਲਈ ਤੁਹਾਡੇ ਨਾਲ ਗੁਰੂ ਦੇ ਸੰਗੀਤ ਦੀ ਗੱਲ ਕਰਨੀ ਹੈ। ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਨੇ ਔਰ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਨੇ ਸਾਡੇ ਲਈ ਇੱਕ ਐਸਾ ਸਿਸਟਮ, ਇੱਕ ਐਸਾ ਪ੍ਰਬੰਧ ਸਿਰਜਿਆ ਜਿਹੜਾ ਸਾਡੇ ਸਿੱਖ ਧਰਮ ਨੂੰ ਵੀ ਲੀਡ ਕਰ ਰਿਹਾ ਔਰ ਸਾਨੂੰ ਵੀ ਸਮਾਜਿਕ, ਧਾਰਮਿਕ, ਰਾਜਨੀਤਿਕ ਔਰ ਰੂਹਾਨੀ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸਾਰਿਆਂ ਨੂੰ ਅਗਵਾਈ ਪ੍ਰਾਪਤ ਹੈ। ਅੱਜ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸੈਨ ਹੋਜ਼ੇ, ਇਸ ਸਥਾਨ ਦੇ ਉੱਤੇ ਜਿੰਨੇ ਵੀ ਐਫਰਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਗੁਰਮਰਿਆਦਾ ਨੂੰ ਕੇਂਦਰੀ ਰੱਖ ਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦਰਸ਼ਨ ਹੈ ਉਸ ਦੇ ਅਕੋਰਡਿੰਗਲੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਪ੍ਰੋਗਰਾਮ ਜੋ ਬਹੁਤ ਮਹੱਤਵਪੂਰਨ ਹੈ ਔਰ ਸਾਰੇ ਵਿਸ਼ਵ ਦੇ ਵਿੱਚ ਇਹ ਗੁਰੂ ਘਰ ਇੱਕ ਗੁਰਮਤਿ ਸੰਗੀਤ ਦੇ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਉਹ ਹੈ ਗੁਰਮਤਿ ਸੰਗੀਤ। ਤੁਸੀਂ ਸਾਰੇ ਸ਼ਬਦ ਕੀਰਤਨ ਸੁਣਦੇ ਹੋ ਪਰ ਇਹ ਸ਼ਬਦ ਕੀਰਤਨ ਦੀ ਵਿੱਦਿਆ ਹੈ ਕੀ ਔਰ ਗੁਰਮਤਿ ਸੰਗੀਤ ਕੀ ਹੈ, ਇਸ ਬਾਰੇ ਸੰਗਤਾਂ ਦੇ ਵਿੱਚ ਜ਼ਰੂਰ ਵਿਚਾਰ ਚਰਚਾ ਗੱਲਬਾਤ ਹੋਣੀ ਚਾਹੀਦੀ ਹੈ ਔਰ ਉਸੇ ਨੂੰ ਪ੍ਰਮੁੱਖ ਰੱਖ ਕੇ ਪ੍ਰਬੰਧਕਾਂ ਨੇ ਮੈਨੂੰ ਕੁਝ ਸਮਾਂ ਆਪਦੇ ਚਰਨ ਪਰਸਨ ਦਾ ਸੁਭਾਗ ਦਿੱਤਾ ਹੈ। ਇਹ ਗੁਰੂ ਘਰ ਮੁਬਾਰਕ ਦਾ ਪਾਤਰ ਹੈ ਜਿਹੜੇ 31 ਰਾਗ ਉਸ ਉੱਤੇ ਆਧਾਰਿਤ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਔਰ ਭਾਰਤ ਤੋਂ ਬਾਹਰ 31 ਰਾਗਾਂ ਦਾ ਜਿਹੜਾ ਸੰਮੇਲਨ ਹੈ ਉਹ ਸ਼ੁਰੂ ਕੀਤਾ ਔਰ 3 ਰੋਜ਼ਾ ਉਸ ਸੰਮੇਲਨ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਕਈ ਸਾਲਾਂ ਤੋਂ ਹੋ ਰਿਹਾ ਔਰ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਬੜਾ ਪੁਖਤਾ ਔਰ ਪ੍ਰਮਾਣਿਕ ਤਰੀਕੇ ਦੇ ਨਾਲ ਕੀਰਤਨੀ ਸਿੰਘ ਗਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਤੁਹਾਡੇ ਵੱਲੋਂ ਵੀ ਸਾਨੂੰ ਉਸ ਲਈ ਪੂਰਾ ਉਤਸ਼ਾਹ ਹੈ, ਪ੍ਰੇਰਣਾ ਹੈ, ਸਪੋਰਟ ਹੈ। ਪਰ ਇਹ ਹੈ ਕਿ ਗੁਰਮਤਿ ਸੰਗੀਤ, ਇਸ ਲਈ ਅਗਰ ਆਪਾਂ ਜਾਣੀਏ ਕਿ ਜੋ ਵੀ ਅਸੀਂ ਇੱਥੇ ਗਾਇਨ ਕਰਦੇ ਹਾਂ, ਜੋ ਵੀ ਗੁਰਮਤਿ ਸੰਗੀਤ ਦੀ ਗੱਲ ਕਰ ਰਹੇ ਹਾਂ ਉਹ ਕਿਸੇ ਹੋਰ ਬਾਹਰੀ ਸੰਗੀਤ ਤੋਂ ਅਸੀਂ ਉਸ ਦਾ ਪ੍ਰਭਾਵ ਨਹੀਂ ਕਬੂਲਦੇ, ਨਾ ਹੀ ਕੋਈ ਉਹਨਾਂ ਤੋਂ ਅਸੀਂ ਮਾਰਗਦਰਸ਼ਨ ਲੈਂਦੇ ਹਾਂ। ਸਾਡੇ ਮਾਰਗਦਰਸ਼ਕ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਬਾਣੀ ਨੂੰ ਇਸ ਰੂਪ ਦੇ ਵਿੱਚ ਪ੍ਰਗਟ ਕਰਕੇ ਗੁਰੂ ਮਾਨਿਓ ਗ੍ਰੰਥ ਦਾ ਜੋ ਸੁਨੇਹਾ ਦਿੱਤਾ ਉਹ ਕੇਵਲ ਧਾਰਮਿਕ ਤੌਰ ਤੇ ਹੀ ਸਾਡੇ ਤੇ ਲਾਗੂ ਨਹੀਂ ਹੁੰਦਾ, ਸਗੋਂ ਸਾਡੇ ਦੇ ਉੱਤੇ ਸਮਾਜਿਕ, ਰਾਜਨੀਤਿਕ ਔਰ ਸੰਗੀਤਕ ਤੌਰ ਤੇ ਵੀ ਸਾਡੇ ਤੇ ਲਾਗੂ ਹੁੰਦਾ। ਗੁਰੂ ਪਾਤਸ਼ਾਹ ਨੇ ਜਿੰਨੀ ਵੀ ਕੀਰਤਨ ਦੀ ਮਰਿਆਦਾ ਸਿਰਜੀ ਉਸ ਨੂੰ ਸਾਰੇ ਨੂੰ ਇੰਪਲੀਮੈਂਟ ਕੀਤਾ ਸਾਡੇ ਗੁਰੂ ਘਰਾਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਇਲਾਹੀ ਬਾਣੀ ਨੂੰ, ਉਸ ਖਸਮ ਖਾਲਕ ਦੀ ਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਸੰਗੀਤ ਦਾ ਮਾਧਿਅਮ ਵਰਤਿਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਪਾਤਸ਼ਾਹ ਦੇ ਸੰਗੀ ਸਾਥੀ ਰਬਾਬੀ ਭਾਈ ਮਰਦਾਨਾ ਜੀ ਹੋਇਆ ਕਰਦੇ ਸੀ ਔਰ ਉਸ ਇਲਾਹੀ ਬਾਣੀ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਵਿਸ਼ੇਸ਼ ਸੰਗੀਤ ਵਿੱਚ ਸ਼ਬਦ ਕੀਰਤਨ ਦੁਆਰਾ ਸਾਡੇ ਤੱਕ ਪਹੁੰਚਾਇਆ ਔਰ ਜਿੱਥੇ ਵੀ ਗੁਰੂ ਪਾਤਸ਼ਾਹ ਗਏ ਉਹਨਾਂ ਨੇ ਆਪਣਾ ਸੁਨੇਹਾ ਸ਼ਬਦ ਕੀਰਤਨ ਦੇ ਮਾਧਿਅਮ ਰਾਹੀਂ ਦਿੱਤਾ। ਸ਼ਬਦ ਕੀਰਤਨ ਦੀ ਉਸੇ ਜੁਗਤ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਅਪਣਾਇਆ। ਗੁਰੂ ਅੰਗਦ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਾਰੀ ਬਾਣੀ ਉਚਾਰੀ ਸੀ ਉਸ ਦਾ ਇਕੱਤਰੀਕਰਨ ਹੋਇਆ ਔਰ ਫਿਰ ਗੁਰੂ ਅੰਗਦ ਪਾਤਸ਼ਾਹ ਨੇ ਸਤਿਗੁਰ ਦੇ ਸਨਮੁਖ, ਇਹ ਹਿਸਟੋਰੀਕਲ ਰੈਫਰੈਂਸ ਹੈ ਕਿ ਆਸਾ ਜੀ ਦੀ ਵਾਰ ਦਾ ਜਿਹੜਾ ਕੀਰਤਨ ਹੈ ਉਹ ਆਰੰਭ ਕੀਤਾ ਔਰ ਕਰਤਾਰਪੁਰ ਵਿਖੇ ਸੋਦਰ, ਆਰਤੀ, ਆਸਾ ਦੀ ਵਾਰ ਇਹ ਕੀਰਤਨ ਚੌਕੀਆਂ ਹੋਇਆ ਕਰਦੀਆਂ ਸੀ। ਕੀਰਤਨ ਚੌਕੀਆਂ ਬਾਰੇ ਮੈਂ ਬਾਅਦ ਵਿੱਚ ਦੱਸਾਂਗਾ ਪਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ ਬਾਣੀ ਔਰ ਸੰਗੀਤ ਦੀ, ਉਸ ਪਰੰਪਰਾ ਨੂੰ
ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਪਾਤਸ਼ਾਹ ਨੇ ਅਗਾਂਹ ਉਸੇ ਮਰਿਆਦਾ ਅਨੁਸਾਰ ਚਲਾਇਆ, ਜਿਸ ਵਿੱਚ ਬਾਣੀ ਦਾ ਗਾਇਨ ਰਾਗਾਤਮਿਕ ਹੁੰਦਾ ਸੀ ਔਰ ਜਿਸ ਵਿੱਚ ਵੱਖ ਵੱਖ ਸਾਜ਼ਾਂ ਨਾਲ ਵੱਖ ਵੱਖ ਗਾਇਨ ਸ਼ੈਲੀਆਂ ਵਿੱਚ ਰਬਾਬੀ ਸਿੰਘ ਕੀਰਤਨ ਕਰਿਆ ਕਰਦੇ ਸੀ। ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੋ ਇਸ ਰੂਪ ਵਿੱਚ ਨੇ ਇਹਨਾਂ ਨੂੰ ਪੋਥੀ ਸਾਹਿਬ ਦੇ ਰੂਪ ਵਿੱਚ ਇਸ ਦਾ ਸੰਕਲਨ ਕੀਤਾ। ਉਪਰੰਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਅਗਰ ਇਤਿਹਾਸਕ ਤੌਰ ਤੇ ਵੇਖੀਏ ਕਿ ਜਦੋਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਨਹੀਂ ਵੀ ਸੀ ਤਾਂ ਉਸ ਵੇਲੇ ਵੀ ਉਸ ਸਮੇਂ ਵਿੱਚ ਵੀ ਦਰਬਾਰ ਸਾਹਿਬ ਕੀਰਤਨ ਹੁੰਦਾ ਰਿਹਾ, ਕਿਉਂਕਿ ਸ਼ਬਦ ਸਾਡਾ ਗੁਰੂ ਹੈ ਔਰ ਗੁਰੂ ਅਰਜਨ ਪਾਤਸ਼ਾਹ ਦੀ ਸਾਨੂੰ ਉਸ ਵੇਲੇ ਅਗਵਾਈ ਪ੍ਰਾਪਤ ਸੀ। ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਗੁਰਦਰਬਾਰ ਦੇ ਵਿੱਚ ਵੱਖ ਵੱਖ ਸ਼ਬਦ ਕੀਰਤਨ ਚੌਕੀਆਂ ਦੀ ਪਰੰਪਰਾ ਚਲਾਈ ਤਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਲਿਖੀ ਹੈ ਉਹ ਸਾਰੀ ਸੰਗਤ ਤੱਕ, ਸਾਰੀ ਮਾਨਵਤਾ ਤੱਕ ਪਹੁੰਚੇ ਔਰ ਉਸ ਨੂੰ ਸਾਰੀ ਮਾਨਵਤਾ ਤੱਕ ਪਹੁੰਚਾਉਣ ਲਈ ਉਹਨਾਂ ਨੇ ਉਹੀ ਮਾਧਿਅਮ ਵਰਤਿਆ, ਉਹੀ ਮੀਡੀਅਮ ਵਰਤਿਆ ਜਿਹੜਾ ਸਾਰਿਆਂ ਦੇ ਵਿੱਚ ਸਾਂਝਾ ਸੀ ਔਰ ਉਹ ਮੀਡੀਅਮ, ਉਹ ਮਾਧਿਅਮ, ਉਹ ਸੀ ਉਹ ਜੁਗਤ, ਸੰਗੀਤ ਦੀ ਜੁਗਤ ਸੀ ਔਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿੱਚ ਹੈ। ਆਮ ਕਰਕੇ ਇਹ ਵੀ ਸਵਾਲ ਹੋ ਸਕਦਾ ਕਿ ਬਾਣੀ ਬਾਣੀਕਾਰ ਵਾਈਜ਼ ਕਿਉਂ ਨਹੀਂ, ਰਾਗਾਂ ਅਨੁਸਾਰ ਕਿਉਂ ਹੈ? ਕਿਉਂਕਿ ਇਸ ਨੂੰ ਇੱਕ ਸੰਪੂਰਨ ਜੀਵੰਤ ਰਚਨਾ ਅਸੀਂ ਜੁਗੋ ਜੁਗ ਅਟਲ ਆਖਦੇ ਹਾਂ। ਸਾਡੇ ਜਾਗਤ ਜੋਤ ਨੇ ਔਰ ਲਿਵਿੰਗ ਗੁਰੂ ਸਾਰੇ ਇਸ ਨੂੰ ਮੰਨਦੇ ਨੇ। ਲਿਵਿੰਗ ਗੁਰੂ ਕਿਵੇਂ ਹੈ? ਕਿਉਂਕਿ ਇਸ ਸ਼ਬਦ ਨੂੰ ਅਸੀਂ ਕੀਰਤਨ ਦੀ ਜੁਗਤ ਰਾਹੀਂ ਪ੍ਰਜਵਲਿਤ ਕਰਦੇ ਹਾਂ ਔਰ ਸਾਰੀ ਔਰ ਜਦੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਾਰੇ ਵਿਸ਼ਵ ਵਿੱਚ ਇਸ ਯੂਨੀਵਰਸ ਦੇ ਵਿੱਚ ਕੀਰਤਨ ਦੀ ਧੁਨੀ ਜਿਹੜੀ ਹੈ ਗੁੰਜਰਿਤ ਹੋ ਰਹੀ ਹੈ ਔਰ ਦਰਬਾਰ ਸਾਹਿਬ ਦੀ ਪਰੰਪਰਾ ਉਸ ਦੀ ਆਪਣੇ ਆਪ ਵਿੱਚ ਇੱਕ ਨਵੇਕਲੀ ਮਿਸਾਲ ਹੈ ਜਿੱਥੇ ਅੱਠੇ ਪੈਰ ਕੀਰਤਨ ਦੀ ਧੁਨੀ ਹੁੰਦੀ ਹੈ ਔਰ ਇੱਥੇ ਵੀ ਤੁਸੀਂ ਦੇਖਦੇ ਹੋ ਕਿ ਸਭ ਤੋਂ ਜ਼ਿਆਦਾ ਇਸ ਗੁਰੂ ਦਰਬਾਰ ਦੇ ਵਿੱਚ ਕੀਰਤਨ ਹੀ ਹੁੰਦਾ ਹੈ ਕਿਉਂਕਿ ਕੀਰਤਨ ਦਾ ਜੋ ਮਾਧਿਅਮ ਸੰਗੀਤ ਚੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਜੁਗਤ ਦਿੱਤੀ ਸੀ ਉਸ ਰਾਹੀਂ ਅਸੀਂ ਇਸ ਬਾਣੀ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਹੁਣ ਵੇਲਾ ਇਹ ਹੈ ਕਿ ਵਿਸ਼ਵ ਦੇ ਵਿੱਚ ਬਹੁਤ ਸਾਰਾ ਸੰਗੀਤ ਹੈ, ਵਿਸ਼ਵ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੇ। ਅਗਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਇੱਕ ਉੱਤਰ ਭਾਰਤ ਦੇ ਵਿੱਚ ਹਿੰਦੁਸਤਾਨੀ ਸੰਗੀਤ ਹੈ, ਦੱਖਣ ਭਾਰਤ ਵਿੱਚ ਕਰਨਾਟਕ ਦਾ ਸੰਗੀਤ ਹੈ, ਫਿਰ ਆ ਸੂਫੀ ਸੰਗੀਤ ਤੁਸੀਂ ਸੁਣਿਆ ਹੋਣਾ, ਫਿਰ ਸ਼ਾਸਤਰੀ ਸੰਗੀਤ ਜਿਹੜਾ ਰਾਗਾਂ ਵਿੱਚ ਹਿੰਦ ਭਾਰਤ ਦੇ ਲੋਕ ਗਾਉਂਦੇ ਨੇ, ਭਾਰਤੀ ਕਲਾਕਾਰ ਗਾਉਂਦੇ ਨੇ, ਉਹ ਵੀ ਰਾਗਾਤਮਕ ਸੰਗੀਤ ਹੈ। ਪਰ ਇਹਨਾਂ ਸਾਰਿਆਂ ਦੀ ਤੁਲਨਾ ਦੇ ਵਿੱਚ ਜਿਹੜਾ ਸਾਡਾ ਕੀਰਤਨ ਹੈ ਉਹ ਬਿਲਕੁਲ ਵੱਖਰਾ ਹੈ, ਸਾਡਾ ਸੰਗੀਤ ਬਿਲਕੁਲ ਵੱਖਰਾ ਹੈ, ਸਾਡੇ ਰਾਗ ਜਿਹੜੇ ਨੇ ਉਹ ਵੀ ਭਾਰਤੀ ਸੰਗੀਤ ਨਾਲੋਂ ਕਾਫੀ ਅਲੱਗ ਨੇ ਔਰ ਉਹਨਾਂ ਨੂੰ ਗਾਉਣ ਦਾ ਢੰਗ ਵੀ ਅਲੱਗ ਹੈ। ਇਹ ਸਾਨੂੰ ਕਿੱਥੋਂ ਮਿਲਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੋਂ ਮਿਲਦਾ। ਅਸੀਂ ਸਾਰੇ ਸਹਿਜ ਪਾਠ ਵੀ ਕਰਦੇ ਹਾਂ, ਅਸੀਂ ਸਾਰੇ ਅਖੰਡ ਪਾਠ ਸਾਹਿਬ ਵੀ ਕਰਦੇ ਹਾਂ, ਆਪੋ ਆਪਣਾ ਅਧਿਐਨ ਵੀ ਕਰਦੇ ਹਾਂ ਬਾਣੀ ਦਾ, ਪਰ ਜੋ ਬਾਣੀ ਦੇ ਉੱਪਰ ਸੰਕੇਤ ਸਿਰਲੇਖ ਸਾਰੇ ਦਿੱਤੇ ਨੇ ਉਹਨਾਂ ਬਾਰੇ ਕਈ ਵਾਰੀ ਅਸੀਂ ਵਿਸਲੇ ਹੋ ਜਾਂਦੇ ਹਾਂ। ਅਗਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋ ਤਤਕਰੇ ਜਿਹੜੇ ਨੇ ਉਹ ਦਿੱਤੇ ਹੋਏ ਨੇ, ਤੁਸੀਂ ਕਦੇ ਆਪ ਆਪਣੀ ਅੱਖਾਂ ਨਾਲ ਦੀਦਾਰ ਕਰਨਾ। ਇੱਕ ਤਤਕਰਾ ਸ਼ਬਦਾਂ ਦਾ ਹੈ, ਇੱਕ ਤਤਕਰਾ ਰਾਗਾਂ ਦਾ ਹੈ। ਰਾਗਾਂ ਦੇ ਤਤਕਰੇ ਵਿੱਚ 31 ਰਾਗ ਨੇ ਔਰ ਉਹਨਾਂ 31 ਰਾਗਾਂ ਦੇ ਵਿੱਚ ਅੱਗੇ 31 ਰਾਗਾਂ ਦੇ ਵਿੱਚ ਸ੍ਰੀ ਮਾਜ ਗੌੜੀ ਆਸਾ ਗੁਜਰੀ ਜਿਹੜੇ ਜੈਜਾਵੰਤੀ ਤੱਕ ਚੱਲਦੇ ਨੇ, ਉਹਨਾਂ ਦੇ ਵਿੱਚ ਅੱਗੇ ਫਿਰ ਹੋਰ ਬਹੁਤ ਸਾਰੇ ਪ੍ਰਕਾਰ ਨੇ। ਜਿਵੇਂ ਗੌੜੀ ਹੈ ਤਾਂ ਗੌੜੀ ਦੇ ਵਿੱਚ ਗੌੜੀ ਗੁਆਰੇ ਦੀ ਗੌੜੀ, ਦੱਖਣੀ ਗੌੜੀ, ਪੂਰਬੀ ਗੌੜੀ, ਦੀਪਕੀ ਗੌੜੀ, ਮਾਝ ਗੌੜੀ, ਮਾਲਵਾ, ਆਸਾ ਵਿੱਚ ਆਸਾ ਕਾਫੀ, ਅਸਾਵਰੀ, ਅਸਾਵਰੀ, ਸੁਧੰਗ। ਅਗਰ ਅਸੀਂ ਦੂਸਰੀ ਗੱਲ ਕਰੀਏ, ਆਹ ਹੁਣ ਅੱਜ ਕੱਲ੍ਹ ਬਸੰਤ ਦਾ ਬਸੰਤ ਰੁੱਤ ਚੱਲ ਰਹੀ ਹੈ, ਬਸੰਤ ਵਿੱਚ ਬਸੰਤ ਹਿੰਡੋਲ ਪ੍ਰਭਾਤੀ ਰਾਗ ਹੈ ਤਾਂ ਪ੍ਰਭਾਤੀ ਵਿਵਾਸ, ਵਿਵਾਸ ਪ੍ਰਭਾਤੀ, ਪ੍ਰਭਾਤੀ ਦੱਖਣੀ ਔਰ ਫਿਰ ਜੈਜਾਵੰਤੀ ਤੱਕ। ਇਹ ਇੱਕ ਬਹੁਤ ਵੱਡਾ ਰਾਗਾਂ ਦਾ ਸੰਸਾਰ ਗੁਰੂ ਪਾਤਸ਼ਾਹ ਨੇ ਸਾਨੂੰ ਇਨਾਇਤ ਕੀਤਾ। ਕਿਸ ਲਈ? ਕਿ ਇਹਨਾਂ ਰਾਗਾਂ ਵਿੱਚ ਉਹਨਾਂ ਨੇ ਆਪ ਲਿਖ ਦਿੱਤਾ। ਬਾਕੀ ਮਰਿਆਦਾਵਾਂ ਜਿਵੇਂ ਜ਼ਰੂਰੀ ਨੇ, ਉਸੇ ਤਰ੍ਹਾਂ ਹੀ ਸਾਡੀ ਸਿੱਖ ਰਹਿਤ ਮਰਿਆਦਾ ਜੋ ਸਰਬ ਪ੍ਰਵਾਨਿਤ ਹੈ ਉਸ ਵਿੱਚ ਵੀ ਲਿਖਿਆ ਕਿ ਕੀਰਤਨ ਰਾਗਾਂ ਵਿੱਚ ਸ਼ਬਦ ਗਾਇਨ ਹੈ। ਕੀਰਤਨ ਦੀ ਪਰਿਭਾਸ਼ਾ ਜੋ ਦਿੱਤੀ ਹੈ ਮਰਿਆਦਤ ਰੂਪ ਵਿੱਚ ਹੋਏ ਹੈ ਔਰ ਉਸੇ ਪਰੰਪਰਾ ਨੂੰ ਕਾਇਮ ਰੱਖਣ ਲਈ ਸਾਰੀ ਬਾਤਚੀਤ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਮੈਂ ਅਰਜ਼ ਕਰ ਰਿਹਾ ਸੀ ਕਿ ਰਾਗਾਂ ਦੇ ਇਸ ਸੰਸਾਰ ਨੂੰ ਅਗਰ ਅਸੀਂ ਵੇਖੀਏ ਤੇ ਇਹ ਰਾਗ ਜੋ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ ਨੇ ਇਹ ਸਾਡੇ ਸੀਨਾ ਬਸੀਨਾ ਕੀਰਤਨੀ ਸਿੰਘਾਂ ਤੋਂ ਚਲੇ ਆਉਂਦੇ ਨੇ।
ਔਰ ਇਹਨਾਂ ਰਾਗਾਂ ਨੂੰ ਗਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਆਪ ਸੰਕੇਤ ਸਿਰਲੇਖ ਦਿੱਤੇ ਨੇ। ਜਰਾ ਮੇਰੇ ਵੱਲ ਧਿਆਨ ਹੀ ਦੇਣਾ। ਸਭ ਤੋਂ ਪਹਿਲਾਂ ਸਿਰਲੇਖ ਜਦੋਂ ਵੀ ਆਉਂਦਾ, ਅਗਰ ਅਸੀਂ 14 ਪੇਜ ਦੀ ਗੱਲ ਕਰੀਏ ਜਿੱਥੋਂ ਸ੍ਰੀ ਰਾਗ ਦੀ ਰਾਗਾਤਮਕ ਬਾਣੀ ਆਰੰਭ ਹੁੰਦੀ ਹੈ, ਤੇ ਉਸ ਰਾਗ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਰਾਗ ਸ੍ਰੀ ਰਾਗ ਦੋ ਵਾਰੀ ਲਿਖਿਆ। ਔਰ ਜਿੰਨੇ ਵੀ ਹੁਕਮਨਾਮਾ ਆਪਾਂ ਲੈਂਦੇ ਹਾਂ, ਧਨਾਸਰੀ ਮਹਲਾ ਪੰਜਵਾਂ, ਸੂਹੀ ਮਹਲਾ ਪੰਜਵਾਂ, ਔਰ ਹੋਰ ਜਿੰਨੇ ਵੀ ਹੁਕਮਨਾਮੇ ਸਾਡੇ ਆਉਂਦੇ ਨੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਰਾਗ ਨਿਰਧਾਰਿਤ ਹੁੰਦਾ, ਰਾਗ ਦਾ ਐਲਾਨ ਹੁੰਦਾ ਕਿ ਇਹ ਬਾਣੀ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਨੇ ਇਸ ਰਾਗ ਦੇ ਵਿੱਚ ਉਚਾਰੀ ਹੈ। ਔਰ ਰਾਗ ਕਿਤੇ ਗਏ ਨਹੀਂ ਹੋਏ, ਰਾਗ ਇਸ ਸ੍ਰਿਸ਼ਟੀ ਵਿੱਚ, ਇਸ ਕਾਇਨਾਤ ਦੇ ਵਿੱਚ ਮੌਜੂਦ ਨੇ। ਤੁਹਾਨੂੰ ਸਾਰਿਆਂ ਨੂੰ ਪਤਾ, ਸਾਇੰਟਿਸਟ ਆਖਦੇ ਨੇ ਕਿ ਇਸ ਸਪੇਸ ਦੇ ਵਿੱਚ, ਯੂਨੀਵਰਸ ਦੇ ਵਿੱਚ ਸਾਊਂਡ ਹੀ ਹੈ, ਆਵਾਜ਼ ਹੀ ਹੈ, ਧੁਨੀ ਹੈ, ਔਰ ਅਸੀਂ ਤੇ ਕੇਵਲ ਸੁਰਾਂ ਦੇ ਨਾਲ ਉਸ ਨੂੰ ਜਗਾ ਕੇ ਉਸ ਰਾਹੀਂ ਕੀਰਤਨ ਕਰਦੇ ਹਾਂ। ਔਰ ਉਹ ਜਿਹੜਾ ਰਾਗ ਹੈ ਉਹ ਸੰਗੀਤਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਿੱਚ ਮੌਜੂਦ ਹੁੰਦਾ, ਜਿਸ ਨੂੰ ਅਸੀਂ ਪ੍ਰਗਟ ਕਰਦੇ ਹਾਂ। ਔਰ ਆਪਣੇ ਆਪ ਦੇ ਵਿੱਚ ਇੱਕ ਰੂਹਾਨੀ ਕਲਾ ਹੈ, ਸਪਿਰਚੁਅਲ ਕਮਿਊਨੀਕੇਸ਼ਨ ਦੀ ਇੱਕ ਰੂਹਾਨੀ ਕਲਾ ਹੈ ਗੁਰੂ ਦਾ ਇਹ ਸੰਗੀਤ, ਜਿਸ ਨੂੰ ਅਸੀਂ ਗੁਰਮਤ ਸੰਗੀਤ ਆਖਦੇ ਹਾਂ। ਔਰ ਇਸ ਦਾ ਜਿਹੜਾ ਸਿਧਾਂਤ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ। ਔਰ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਕੀਰਤਨ ਕਰਨ ਲਈ ਜਿੱਥੇ ਰਾਗ ਦਿੱਤੇ, ਜਿੱਥੇ ਵੱਖ ਵੱਖ ਗਾਇਨ ਰੂਪ ਦਿੱਤੇ, ਜਿਵੇਂ ਅਸ਼ਟਪਦੀਆਂ ਤੁਸੀਂ ਪਾਠ ਕਰਦੇ ਹੋ, ਚੌਪਦੇ ਨੇ, ਇਹ ਸਾਰੀਆਂ ਗਾਇਨ ਸ਼ੈਲੀਆਂ ਵੀ ਨੇ, ਗਾਉਣ ਦੀਆਂ ਸ਼ੈਲੀਆਂ ਵੀ ਨੇ। ਇਸੇ ਤਰ੍ਹਾਂ ਹੀ ਵਾਰ, ਛੰਤ, ਲਾਉਣੀਆਂ, ਘੋੜੀਆਂ, ਇਹ ਸਾਰੇ ਜਿਹੜੇ ਸਿਰਲੇਖ ਨੇ, ਇਹ ਜਿੱਥੇ ਬਾਣੀ ਦੇ ਰੂਪ ਨੇ ਉੱਥੇ ਇਹ ਗਾਇਨ ਦੀਆਂ ਵੀ ਸ਼ੈਲੀਆਂ ਨੇ, ਗਾਇਨ ਦੇ ਵੀ ਰੂਪ ਨੇ, ਇਹਨਾਂ ਨੂੰ ਗਾਇਆ ਜਾਣਾ ਚਾਹੀਦਾ। ਔਰ ਗੁਰੂ ਪਾਤਸ਼ਾਹ ਨੇ ਜੋ ਸ਼ਬਦ ਕੀਰਤਨ ਚੌਪੀ ਦਾ ਸਿਸਟਮ ਦਰਬਾਰ ਸਾਹਿਬ ਵਿੱਚ ਜਿਹੜਾ ਲਾਗੂ ਕੀਤਾ ਸੀ ਉਹ ਅੱਜ ਤੱਕ ਚੱਲਿਆ ਆਉਂਦਾ। ਜੇ ਸਵੇਰ ਵੇਲੇ ਤਿੰਨ ਪੈਰੇ ਦੀ ਚੌਕੀ, ਫਿਰ ਆਸਾ ਦੀ ਵਾਰ ਦੀ ਕੀਰਤਨ ਚੌਕੀ, ਫਿਰ ਬਿਲਾਵਲ ਦੀਆਂ ਕੀਰਤਨ ਚੌਕੀਆਂ, ਫਿਰ ਸਾਰੰਗ ਦੀ ਕੀਰਤਨ ਚੌਕੀ, ਫਿਰ ਕਾਨੜਾ, ਕਲਿਆਣ, ਆਰਤੀ ਦੀ ਕੀਰਤਨ ਚੌਕੀ, ਇਹ ਸਾਰੀਆਂ ਰਾਗਾਂ ਤੇ ਆਧਾਰਿਤ ਕੀਰਤਨ ਚੌਕੀਆਂ ਸੱਚੇ ਪਾਤਸ਼ਾਹ ਨੇ ਆਪ ਪ੍ਰਾਰੰਭ ਕੀਤੀਆਂ। ਔਰ ਰਾਗੀਆਂ ਰਬਾਬੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਗਾਇਨ ਕਰੋ। ਗੁਰੂ ਅਰਜਨ ਪਾਤਸ਼ਾਹ ਦੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੈ ਕਿ ਉਹਨਾਂ ਨੇ ਜਿੱਥੇ ਰਬਾਬੀ ਕੀਰਤਨ ਕਰਦੇ ਸੀ ਉੱਥੇ ਸਾਡੇ ਵਰਗੇ ਸਧਾਰਨ ਸਿੱਖਾਂ ਨੂੰ ਵੀ ਕਿਹਾ ਕਿ ਗੁਰਬਾਣੀ ਸਿੱਖੋ, ਗੁਰਮੁਖੀ ਲਿਪੀ ਸਿੱਖੋ, ਔਰ ਨਾਲ ਹੀ ਸਾਜ਼ ਉਹ ਵੀ ਸਿੱਖੋ, ਔਰ ਰਾਗਾਂ ਵਿੱਚ ਗਾਇਨ ਕਰਕੇ ਤੁਸੀਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰੋ। ਇਹ ਹਿਸਟੋਰੀਕਲੀ ਤੁਹਾਨੂੰ ਸਾਰੇ ਰੈਫਰੈਂਸਿਸ ਪਤਾ ਨੇ। ਔਰ ਉਸੇ ਪ੍ਰਤਾਏ ਹੀ ਮੈਂ ਅਰਜ਼ ਕਰਨਾ ਚਾਹੁੰਦਾ ਕਿ ਸਾਰੇ ਗੁਰੂ ਸਾਹਿਬ ਨੇ ਸਾਨੂੰ ਇੱਕ ਇੱਕ ਸਾਜ਼ ਦਿੱਤਾ, ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਦਿੱਤਾ। ਤੁਸੀਂ ਇੱਥੇ ਵੇਖਦੇ ਹੋ ਕਿ ਗੁਰੂ ਘਰ ਦੇ ਵੱਲੋਂ ਕਿੰਨਾ ਇਹ ਪ੍ਰਚਾਰ ਹੋ ਰਿਹਾ, ਪ੍ਰਸਾਰ ਹੋ ਰਿਹਾ, ਔਰ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਕੋਈ ਰਬਾਬ ਵਜਾ ਰਿਹਾ, ਕੋਈ ਸਰੰਦਾ ਵਜਾ ਰਿਹਾ, ਕੋਈ ਤਾਊਸ ਵਜਾ ਰਿਹਾ, ਕੋਈ ਦਿਲਰਬਾ ਵਜਾ ਰਿਹਾ, ਕੋਈ ਤਾਨਪੁਰਾ ਵਜਾ ਰਿਹਾ, ਤੰਬੂਰਾ ਜੋ ਦਸਮ ਪਾਤਸ਼ਾਹ ਨੇ ਸਾਨੂੰ ਪ੍ਰਦਾਨ ਕੀਤਾ। ਇਹ ਸਾਰੇ ਸਾਜ਼ ਸਾਨੂੰ ਗੁਰੂ ਪਾਤਸ਼ਾਹ ਨੇ ਦੇ ਕੇ ਕਿਹਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗੀਤ ਹੈ ਉਸ ਅਨੁਸਾਰ ਅਸੀਂ ਇਸ ਦਾ ਕੀਰਤਨ ਕਰੀਏ। ਮੈਂ ਅਰਜ਼ ਕਰ ਰਿਹਾ ਸੀ ਕਿ ਭਾਰਤੀ ਸੰਗੀਤ ਔਰ ਵਿਸ਼ਵ ਸੰਗੀਤ ਦੇ ਵਿੱਚ ਬਹੁਤ ਸਾਰੇ ਸਕੂਲਸ ਆਫ ਮਿਊਜ਼ਿਕ ਨੇ, ਬਹੁਤ ਸਾਰੇ ਘਰਾਣੇ ਨੇ, ਕੋਈ ਗਵਾਲੀਅਰ ਘਰਾਣਾ ਹੈ, ਕੋਈ ਕਰਾਨਾ ਘਰਾਣਾ ਹੈ, ਕੋਈ ਆਗਰਾ ਘਰਾਣਾ ਹੈ, ਪਰ ਸਾਡੇ ਗੁਰੂ ਘਰ ਦੇ ਵਿੱਚ ਵੀ ਗੁਰੂ ਕਾਲ ਤੋਂ ਹੀ ਜਿਹੜੀਆਂ ਦੋ ਮੇਨ ਸਟ੍ਰੀਮਸ ਨੇ, ਇੱਕ ਰਬਾਬੀਆਂ ਦੀ ਕੀਰਤਨ ਦੀ ਸਟ੍ਰੀਮ ਔਰ ਦੂਸਰੀ ਗੁਰਸਿੱਖ ਕੀਰਤਨੀਆਂ ਦੀ ਜਿਹੜੀ ਸਟ੍ਰੀਮ ਸੀ, ਉਹ ਦੋਨੋਂ ਹੀ

Sit down.

Thank you.

Thank you.